Yeah.

ਸਤਿ ਸ਼੍ਰੀ ਅਕਾਲ।

0: ਕਰਮ ਜ ਉਸ ਤਤ ਸੰਪ੍ਰਣਾ।
1: ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਜ ਆਪੇ ਪੂਰਨ ਦੇ ਇੱਕ ਨੀ ਤੁਧ ਸਮਾਈ ਐ ਚੁੱਲੇ ਰਹਿਣ ਚੜੇ। ਇੱਕ ਨਿਹਾਲੀ ਪੈ ਸ਼ਵਨ ਇੱਕ ਉਪ

ਸੁੰਦਰ

ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਜਾਪਨ ਕਰਤਬਾ ਜੀਆਂ ਅੰਦਰ ਜੀ ਸਭ ਪੇ ਜਾਣਾ ਸਭ ਪੇ ਤੇਰੇ ਵਸ਼ ਤੇਰਾ ਗਰਬਲਾ ਤੇਰੇ ਘਰ ਨਨ ਵਧਾਈ ਤੁਤ ਘਰ ਮਾਨਵਤਾ ਤੇ ਜਾਪਣ ਆਪ ਜਰੇ ਸਰਬ ਕਲਾ ਵਰਪੂਰ ਜਿਸ ਜਗਤਾ ਨਾਨਕ ਦਾਸ।

I'm not sure if you're going to be able to do that.

आनंद आनंद दया करियो आनंद छाया करियो

Thank you.

तेरे पास

ਬਖਸ਼ਣੀ ਭਗਤ ਵੱਲੋਂ ਦੇਹ ਅਰੋਗ ਤੇ ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ ਦੇਹ ਅਰੋਗਤਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜਾਓ ਸਰਦਾਰ ਸਰਤਾਰ ਸਿੰਘ ਅਤੇ ਭੈਣ ਨੈਣ ਜੀਤ ਕੌਰ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਲਈ 500 ਰੁਪਏ ਆਦਰ ਹੋਏ। ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦੇ ਜਾਪ 108

ਅਧਿਕਾਰੀ ਵੱਲੋਂ ਜਸਪਾਲ ਸਿੰਘ ਜੀ ਪਰਿਵਾਰ ਵੱਲੋਂ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਹੋਈ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਪ੍ਰਭ ਜੀਤ ਕੌਰ ਜੀ ਦੇਹ ਅਰੋਗਤਾ ਚੜ੍ਹਦੀ ਕਲਾ ਲਈ ਬੇਨਤੀ।

ਸਤਿਗੁਰੂ ਤਾਲਿਆਂ ਦੇ ਤਾਲ ਨੇ ਉੱਠਿਆ ਜੀ ਉੱਠਣੀ ਆਸਰਾ ਅਤੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਹਜ਼ੂਰ ਵਿੱਚ ਕੀਰਤਨ ਕਰਦਿਆਂ ਹੋਈਆਂ ਸੁਭਦ ਵੱਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਗਲੋ ਸੁਭਦ ਵੱਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾ ਦੀ ਲਿਖਲਾਉਣੀ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ।

ਤੇ ਸਾ ਅੱਗਾ ਨਾਨਕਾ ਖਲਾ ਕੀ ਚਾ ਅਰਦਾਸ। ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਾ ਰਿਆ। ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਦੀ ਸਹਾਇ। ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ ਖਾਲਸੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੈਂਡੁਗਰ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ।

ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ, ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਅੰਦਰ ਸੱਜ ਜੁੜ ਮਿਲ ਕੇ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੁਆਰਾ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼

0: ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਤੀਜੇ ਸਰਗੁਣ ਸਰੂਪ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਦੋਂ ਸਾਰੇ ਹੀ ਸੁੱਖ ਸਤਿਗੁਰੂ ਜੀ ਦੀ ਸੇਵਾ ਕਰਕੇ ਮਿਲਦੇ ਨੇ, ਲੋਕ ਦੇ ਸੁੱਖ, ਪਰ ਲੋਕ ਦੇ ਸੁੱਖ ਇਸੇ ਪ੍ਰਕਾਰ ਤੰਦਰੁਸਤੀ ਦੇ ਸੁੱਖ, ਮਾਨਸਿਕ ਸ਼ਾਂਤੀ ਦੇ ਸੁੱਖ, ਬ੍ਰਹਮ ਗਿਆਨ ਦਾ ਸੁੱਖ, ਜਦੋਂ ਸਾਰੇ ਸੁੱਖ ਮਿਲਦੇ ਹੀ ਸਤਿਗੁਰੂ ਜੀ ਦੇ ਪਾਸੋਂ ਨੇ, ਫਿਰ ਸ੍ਰਿਸ਼ਟੀ ਦੇ ਸਾਰੇ ਜੀਵ ਸਤਿਗੁਰੂ ਜੀ ਦੀ ਸੇਵਾ ਵਿੱਚ ਲੱਗ ਕਰਕੇ ਸੁੱਖਾਂ ਨੂੰ ਕਿਉਂ ਨਹੀਂ ਪ੍ਰਾਪਤ ਕਰ ਲੈਂਦੇ? ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਿਆਂ ਦੀ ਨਿਵਿਰਤੀ ਕਰਨ ਵਾਸਤੇ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਜਵਾਬ ਦੇਣਾ ਕਰਦੇ ਨੇ। ਮਲਾਰ ਰਾਗ ਹੈ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਅਸ਼ਟਪਦੀ ਅੱਠ ਪੌੜੀਆਂ ਵਾਲਾ ਇਹ ਸ਼ਬਦ ਹੈ। ਘਰ ਦੂਜਾ ਦੂਜੇ ਸੁਰਤਾਲ ਘਰ ਦੇ ਅੰਦਰ ਗਾਇਨ ਕਰਨਾ ਹੈ ਜੀਓ।
1: ਓਅੰਕਾਰ
0: ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਓਅੰਕਾਰ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਣੇ ਮਾਤਰ ਸੇ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ ਹਨ।
1: ਪ੍ਰਸਾਦ
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ

0: ਜੋ ਜਗਿਆਸੂ ਜਨਾ ਦਾ ਸਵਾਲ ਹੈ ਮਹਾਰਾਜ, ਜਦੋਂ ਸਾਰੇ ਸੁੱਖ ਮਿਲਦੇ ਹੀ ਸਤਿਗੁਰੂ ਜੀ ਦੀ ਸੇਵਾ ਤੋਂ ਹੈ, ਫਿਰ ਸਾਰੇ ਹੀ ਸਤਿਗੁਰੂ ਜੀ ਦੀ ਸੇਵਾ ਕਰਕੇ ਸੁੱਖ ਕਿਉਂ ਨਹੀਂ ਪਾਉਂਦੇ? ਤੇ ਹਜ਼ੂਰ ਬਚਨ ਕਰਮਾ ਦ੍ਰਿਸ਼ਟੀ ਕਰਦੇ ਨੇ ਨਾ, ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਪਿਆਰ ਵਾਲਿਆਂ ਨੂੰ, ਉੱਤਮ ਅਧਿਕਾਰੀਆਂ ਨੂੰ ਸਤਿਗੁਰੂ ਜੀ ਦੀ ਕਾਰ ਦੇ ਵਿੱਚ, ਸਤਿਗੁਰੂ ਜੀ ਦੀ ਟਹਿਲ ਸੇਵਾ ਦੇ ਵਿੱਚ ਲਗਾਉਂਦੇ ਹਨ ਜੀ।
1: ਪੱਲਰ ਹਰ ਨਾਮ ਵਸਾਏ
0: ਮਹਾਰਾਜ, ਜਿਨ੍ਹਾਂ ਦੇ ਉੱਪਰ ਪਰਮੇਸ਼ਰ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਗੁਰੂ ਕੀ ਸੇਵਾ ਵਿੱਚ ਲੱਗਦੇ ਨੇ, ਫਿਰ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਦੁੱਖਾਂ ਨੂੰ ਪੱਲਰ, ਆਪਣੀ ਬੁੱਧੀ ਰੂਪੀ ਪੱਲੇ ਦੇ ਵਿੱਚੋਂ ਪੱਲਰ ਪਰਾਲ ਦੀ ਨਿਆਈ ਵਿਅਰਥ ਜਾਣ ਕਰਕੇ ਪੱਲਰ ਤਿਆਗ ਦਿੰਦੇ ਨੇ। ਹਰ ਨਾਮ ਵਸਾਏ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਨੂੰ, ਸੁੱਖਾਂ ਦੇ ਦਾਤੇ ਨੂੰ, ਸੁੱਖਾਂ ਦੇ ਨਿਧਾਨ ਨੂੰ ਆਪਣੇ ਮਨ ਦੇ ਅੰਦਰ, ਹਿਰਦੇ ਦੇ ਅੰਦਰ ਵਸਾਉਂਦੇ ਹਨ ਜੀਓ।
1: ਗਤ ਸਾਚਾ ਚਿਤ ਲਾਏ।
0: ਸੋ ਇਸ ਪ੍ਰਕਾਰ ਭਾਈ, ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੀਤੀ ਆਪਣੇ ਹਿਰਦੇ ਦੇ ਅੰਦਰ ਸਦਾ ਧਾਰਨ ਕਰਕੇ ਰੱਖਦੇ ਨੇ ਤੇ ਸੱਚੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਚਿੱਤ ਲਾ ਕਰਕੇ ਰੱਖਦੇ ਨੇ ਤੇ ਸੱਚੀ ਪ੍ਰੀਤੀ ਦੇ ਸਦਕਾ ਗਤ ਹਰੀ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਜੀ ਨੂੰ ਪ੍ਰਾਪਤ ਕਰਦੇ ਹਨ ਜੀ।
1: ਕੀ ਬਾਣੀ ਸ਼ਬਦ ਸੁਣਾਏ
0: ਤੇ ਪੂਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜੋ ਸਤਿਗੁਰੂ ਜੀ ਦੀ ਬਾਣੀ ਹੈ ਨਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣ ਵਾਲੀ ਹੈ। ਸ਼ਬਦ ਕਹੀਏ ਬ੍ਰਹਮ, ਬ੍ਰਹਮ ਜੀ ਦੇ ਨਾਲ ਮਿਲਣ ਵਾਲੀ ਅੰਮ੍ਰਿਤਮਈ ਗੁਰਬਾਣੀ ਨੂੰ ਸਤਿਗੁਰੂ ਜੀ ਸੁਣਾਉਂਦੇ ਨੇ ਤੇ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਆਵਾਜ਼ਾਂ ਦੇ ਕਰਕੇ ਸਭਨਾਂ ਦੇ ਤਾਂ ਹੀ ਬੁਲਾਉਂਦੇ ਨੇ ਨਾ, ਆਓ ਬਹੂ ਸਿੱਖ ਸਤਿਗੁਰੂ ਕੇ ਪਿਆਰੇ ਹੋ ਮਹਾਰਾਜ, ਆ ਕੇ ਕਰੀਏ ਕੀ? ਤੇ ਹਜ਼ੂਰ ਫਰਮਾਉਂਦੇ ਨੇ, ਗਾਵਹੋ ਸੱਚੀ ਬਾਣੀ। ਮਹਾਰਾਜ, ਬਾਣੀਆਂ ਤੇ ਪਹਿਲਾਂ ਵੀ ਬਹੁਤੀਆਂ ਨੇ, ਵੇਦ ਬਾਣੀ, ਸ਼ਾਸਤਰ ਬਾਣੀ, ਇਸੇ ਤਰੀਕੇ ਦੇ ਨਾਲ ਪ੍ਰਾਣਾਂ ਦੀ ਬਾਣੀ, ਸਿਮਰਤੀਆਂ ਦੀ ਬਾਣੀ। ਤੇ ਹਜ਼ੂਰ ਬਚਨ ਕਰਦੇ ਨੇ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਹੜੀ ਸਤਿਗੁਰੂ ਜੀ ਦੀ ਗੁਰਬਾਣੀ ਹੈ, ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਰਾਜਿਆਂ ਅਤੇ ਰਾਣੀਆਂ ਦੀਆਂ ਕਥਾ ਕਹਾਣੀਆਂ ਵਖਿਆਨ ਨਹੀਂ ਕਰਦੀ, ਇਹ ਅਵਤਾਰਾਂ ਦੀਆਂ ਦੇਹਾਂ ਦੀ ਸੋਭਾ ਦਾ ਵਖਿਆਨ ਨਹੀਂ ਕਰਦੀ, ਇਹ ਵਾਹਿਗੁਰੂ ਜੀ ਦੇ ਨਾਲ ਮਿਲਣ ਵਾਲੀ ਗੁਰਬਾਣੀ ਹੈ, ਇਹ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਸਰੂਪ ਹੀ ਗੁਰਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ ਗੁਰ ਕੀ ਬਾਣੀ। ਇਸ ਪ੍ਰਕਾਰ ਸਤਿਗੁਰੂ ਜੀ ਆਪਣੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਸ਼ਬਦ ਸੁਣਾਏ, ਪਾਰ ਬ੍ਰਹਮ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਉਪਦੇਸ਼ ਸੁਣਾਉਂਦੇ ਨੇ। ਕਿਵੇਂ ਸੁਣਾਉਂਦੇ ਨੇ ਜੀ? ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ। ਇਵੇਂ ਗੁਰ ਉਪਦੇਸ਼ ਪਾਰ ਬ੍ਰਹਮ ਜੀ ਦੀ ਪ੍ਰਾਪਤੀ ਦਾ ਸੁਣਾਉਂਦੇ ਹਨ।
1: ਮੇਰੇ ਹਰ ਹਰ ਸੇਵ ਨਿਧਾਨ।
0: ਮਹਾਰਾਜ, ਫਿਰ ਸਾਡੇ ਤਾਈਂ ਕਿਹੜਾ ਉੱਤਮ ਕਰਮ ਹੈ ਜੋ ਕਰਦੇ ਰਹੀਏ? ਤੇ ਹਜ਼ੂਰ ਫਰਮਾਉਂਦੇ ਨੇ, ਮਨ ਮੇਰੇ ਸੰਪਰਦਾਈ ਅਰਥ ਹੈ, ਹੇ ਮੇਰੇ ਪਿਆਰੇ, ਹਰ ਵੇਲੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸੇਵ, ਨਾਮ ਨੂੰ ਸਿਮਰਨਾ ਕਰ। ਜਿਹੜਾ ਵਾਹਿਗੁਰੂ ਜੀ ਦਾ ਨਾਮ ਸਾਰਿਆਂ ਸੁੱਖਾਂ ਦਾ ਨਿਧਾਨ ਹੈ, ਖਜ਼ਾਨਾ ਹੈ, ਸਾਰੀਆਂ ਰਿਧੀਆਂ ਦਾ ਦੇਣ ਵਾਲਾ ਹੈ, ਨੌ ਨਿਧੀਆਂ ਦਾ ਦੇਣ ਵਾਲਾ ਹੈ ਤੇ 18 ਸਿੱਧੀਆਂ ਦਾ ਦੇਣ ਵਾਲਾ ਵਾਹਿਗੁਰੂ ਜੀ ਦਾ ਨਾਮ ਹੈ। ਇਸ ਕਰਕੇ ਨਿਧੀਆਂ ਦੇ ਖਜ਼ਾਨੇ, ਨਾਮ ਨੂੰ ਸੇਵਨਾ ਕਰ, ਸਿਮਰਨਾ ਕਰ।
1: ਪਾਤੇ ਹਰ ਧਨ ਬਾਈਆ।
0: ਮਹਾਰਾਜ, ਇਹ ਵਾਹਿਗੁਰੂ ਜੀ ਦਾ, ਪਰਮੇਸ਼ਰ ਜੀ ਦਾ ਨਾਮ ਰੂਪੀ ਧਨ ਕਿਵੇਂ ਮਿਲਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਦੇ ਨਾਲ ਹਰੀ ਪਰਮੇਸ਼ਰ ਜੀਆਂ ਦੇ ਅੰਮ੍ਰਿਤ ਨਾਮ ਰੂਪੀ ਧਨ ਨੂੰ ਪ੍ਰਾਪਤ ਕਰੀਦਾ ਹੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਨਾਮ ਰੂਪੀ ਧਨ, ਨਾਮ ਰੂਪੀ ਦੌਲਤ, ਨਾਮ ਰੂਪੀ ਖਜ਼ਾਨਾ ਬਖਸ਼ਿਸ਼ ਕਰਦੇ ਹਨ।
1: ਲਾਗਾ ਸਹਿਜ ਧਿਆਨ।
0: ਤੇ ਜਿਨ੍ਹਾਂ ਦੇ ਤਾਈ ਸਤਿਗੁਰੂ ਜੀ ਨਾਮ ਦਾ ਨਿਧਾਨ, ਖਜ਼ਾਨਾ ਬਖਸ਼ਿਸ਼ ਕਰਦੇ ਨੇ ਨਾ, ਉਹਨਾਂ ਦਾ ਫਿਰ ਰਾਤ ਦਿਨ ਸੁਤੇ ਸਿੱਧ ਹੀ, ਸਹਿਜੇ ਹੀ, ਨਿਰਯਤਨ ਹੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਾਵਨ ਅੰਮ੍ਰਿਤ ਨਾਮ ਦੇ

0: ਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ
1: ਬਿਨ ਬਿਰ ਕਾਮਣ ਕਰੇ ਸਿਗਾਰ।
0: ਮਹਾਰਾਜ ਦੁਨੀਆਂ ਦੇ ਅੰਦਰ ਹੋਰ ਵੀ ਤਾਂ ਸ਼ਕਾਮੀ ਭਗਤ ਦੇਖੇ ਜਾਂਦੇ ਨੇ, ਹੋਰ ਵੀ ਤੇ ਸਾਧਨਾ ਦੇ ਕਰਨ ਵਾਲੇ ਦੇਖੇ ਜਾਂਦੇ ਨੇ ਨਾ, ਧੋਤੀ ਨੇਤੀ ਨਿਓਲੀ ਕਰਮ ਕਰਦੇ ਨੇ, ਯੋਗ ਸਾਧਨਾ ਕਰਦੇ ਨੇ, ਹੱਠ ਯੋਗ ਕਰਦੇ ਨੇ, ਇਸੇ ਤਰੀਕੇ ਦੇ ਨਾਲ ਜਾ ਕਰਕੇ ਨਦੀਆਂ ਦਰਿਆਵਾਂ ਤੇ ਨਹਾਉਂਦੇ ਨੇ, ਕੋਈ ਧਰਤੀ ਦਾ ਭ੍ਰਮਣ ਕਰਦੇ ਨੇ, ਕੋਈ ਸੱਤ ਸਮੁੰਦਰਾਂ ਦੇ ਇਸ਼ਨਾਨ ਕਰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਦੱਸੋ ਕਿ ਇਹਨਾਂ ਸਾਧਨਾ ਦੇ ਨਾਲ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ ਹੋਈਦਾ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਇਹ ਸਾਰੇ ਸਾਧਨ ਤੇ ਐਵੇਂ ਨੇ ਜਿਵੇਂ ਬਿਨ ਪਿਰ ਕਿਸੇ ਬੱਚੀ ਨੂੰ ਕਿਸੇ ਇਸਤਰੀ ਨੂੰ ਤਿਸ ਦੇ ਮਾਤਾ ਪਿਤਾ ਨੇ ਵਰ ਦੇ ਲੜ ਤੇ ਨਾ ਲਾਇਆ ਹੋਵੇ, ਉਸ ਨੂੰ ਵਰ ਦੀ ਪ੍ਰਾਪਤੀ ਤੇ ਨਾ ਹੋਵੇ, ਬਿਨ ਪਿਰ ਹੋਵੇ ਤਾਂ ਪਤੀ ਤੋਂ ਹੀਣੀ ਕਾਮਣ ਐਸੀ ਜਿਹੜੀ ਇਸਤਰੀ ਏ ਕਰੇ ਸ਼ਿੰਗਾਰ ਤੇ ਬਹੁਤ ਜ਼ਿਆਦਾ 16 ਸ਼ਿੰਗਾਰਾਂ ਨੂੰ ਸਰੀਰ ਦੇ ਉੱਪਰ ਕਰਕੇ ਕਿ ਮੈਨੂੰ ਪਤੀ ਦਾ ਸੁੱਖ ਪ੍ਰਾਪਤ ਹੈ।
1: ਦੁਹਚਾਰਣੀ ਕਹੀਆ ਨਿਤ ਹੋਏ ਖੁਆਰ।
0: ਭਾਈ ਫਿਰ ਤਿਸ ਨੂੰ ਦੁਹਚਾਰਣੀ ਖੋਟੇ ਆਚਰਣ ਵਾਲੀ ਕਿਹਾ ਜਾਂਦਾ, ਤਿਸ ਨੂੰ ਖੋਟੇ ਵਿਵਹਾਰ ਵਾਲੀ ਕਿਹਾ ਜਾਂਦਾ। ਮਾਤਾ ਪਿਤਾ ਨੇ ਤੇ ਕਿਸੇ ਦੇ ਲੜ ਲਾਇਆ ਨਹੀਂ, ਪਰ ਆਪ ਪਰਪੁਰਖਾਂ ਦੇ ਉੱਪਰ ਨਜ਼ਰ ਰੱਖ ਕਰਕੇ ਇਸ ਪ੍ਰਕਾਰ ਜੀਵਨ ਦੇ ਵਿੱਚ ਕਲੰਕ ਖੱਟਣ ਵਾਲੀ ਹੋਵੇ, ਫਿਰ ਉਹ ਖੋਟੇ ਆਚਰਣ ਵਾਲੀ ਕਹੀ ਜਾਂਦੀ ਏ ਤੇ ਨਿਤਾ ਪ੍ਰਤੀ ਖੁਆਰ ਹੁੰਦੀ ਏ, ਆਪਣੇ ਜੀਵਨ ਨੂੰ ਖਰਾਬ ਕਰ ਲੈਂਦੀ ਏ ਤੇ ਨਿੰਦਿਆ ਦੀ ਪਾਤਰ ਬਣਦੀ ਏ, ਸਰਬਤ ਪ੍ਰਕਾਰ ਤਿਸ ਦੀ ਨਿੰਦਿਆ ਹੁੰਦੀ ਏ, ਮਾਨ ਸਨਮਾਨ ਨਹੀਂ ਪਾਉਂਦੀ। ਇਸੇ ਪ੍ਰਕਾਰ
1: ਬਿਨ ਪਿਰ ਕਾਮਣ ਕਰੇ ਸਿਗਾਰ।
0: ਭਾਈ ਜਿਹੜੀ ਕਾਮਣ ਜਗਿਆਸੂ ਰੂਪ ਇਸਤਰੀ ਏ ਬਿਨ ਪਿਰ ਪੀਰੀ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਤੋਂ ਹੀਣੀ ਹੋਵੇ, ਕਰੇ ਸ਼ਿੰਗਾਰ ਤੇ ਇਸੇ ਪ੍ਰਕਾਰ ਸਾਧਨਾ ਦੇ ਸ਼ਿੰਗਾਰ ਕਰਦੀ ਰਵੇ, ਧੋਤੀ ਨੇਤੀ ਨਿਓਲੀ ਤ੍ਰਾਟਕ ਸਾਧਨ ਇਤਿਆਦਿਕ ਹੱਠ ਕਰਮ ਇਹਨਾਂ ਸਾਰੇ ਸਾਧਨਾ ਰੂਪੀ ਸ਼ਿੰਗਾਰਾਂ ਨੂੰ ਕਰਦੀ ਰਹੇ।
1: ਚਾਰਣੀ ਕਹੀਆ ਨਿਤ ਹੋਏ ਖੁਆਰ।
0: ਇਸੇ ਪ੍ਰਕਾਰ ਕਦੇ ਵਰਤ ਵੀ ਰੱਖ ਲਏ, ਕਦੇ ਨਿਯਮ ਵੀ ਰੱਖ ਲਏ, ਨਿਯਮ ਵੀ ਕਰ ਲਏ, ਪਰ ਨਾਮ ਨਾ ਜਪਿਆ, ਵਾਹਿਗੁਰੂ ਪਤੀ ਪਰਮੇਸ਼ਰ ਜੀ ਦੀ ਪ੍ਰਾਪਤੀ ਨਾ ਹੋਣੇ ਕਰਕੇ ਦੁਹਚਾਰਣੀ ਕਹੀ ਹੈ, ਉਹ ਵੱਧ ਚੱਲਣ ਕਹੀ ਜਾਂਦੀ ਹੈ। ਨਿਤ ਹੋਏ ਖੁਆਰ, ਸੰਸਾਰ ਦੇ ਅੰਦਰ ਵੀ ਪਰਮੇਸ਼ਰ ਜੀ ਦੀ ਪ੍ਰਾਪਤੀ ਤੋਂ ਬਿਨਾਂ ਨਿਤਾ ਪ੍ਰਤੀ ਖੁਆਰ ਹੁੰਦੀ ਹੈ, ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਤੋਂ ਬਿਨਾਂ 84 ਲੱਖ ਜੂਨੀਆਂ ਦੇ ਵਿੱਚ ਆ ਕਰਕੇ ਨਿਤ, ਨਿਤ ਦਾ ਅਰਥ ਹੈ ਸਦਾ ਸਦਾ ਸਦਾ, ਉਹ ਖੁਆਰ ਹੀ ਹੁੰਦੀ ਹੈ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਤੋਂ ਬਿਨਾਂ, ਪ੍ਰਾਪਤੀ ਤੋਂ ਬਿਨਾਂ, ਅਰਥਾਤ ਬਿਨਾਂ ਵਾਹਿਗੁਰੂ ਜੀ ਦੀ ਬੰਦਗੀ ਤੋਂ ਕੋਈ ਵੀ ਸਾਧਨ ਮੁਕਤ ਨਹੀਂ ਕਰ ਸਕਦੇ, ਕੋਈ ਵੀ ਸਾਧਨ 84 ਲੱਖ ਦੀਆਂ ਜੂਨੀਆਂ ਦੇ ਗੇੜਿਆਂ 'ਚੋਂ ਨਹੀਂ ਬਚਾ ਸਕਦੇ ਹਨ, ਵਾਹਿਗੁਰੂ ਜੀ ਦੇ ਦਰ 'ਤੇ ਬੰਦਗੀ ਤੋਂ ਬਿਨਾਂ ਪ੍ਰਵਾਨ ਨਹੀਂ ਹੋਈਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਨਰਮ ਰਾਜੇ ਦੇ ਪਾਸ ਹਿਸਾਬ ਕਿਤਾਬ ਹੁੰਦਾ ਨਾ, ਫਿਰ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਕੋਈ ਕਿੰਨਾ ਆਖੇ ਮੈਂ ਤ੍ਰਾਟਕ ਸਾਧਨ ਕੀਤੇ, ਕੋਈ ਕਿੰਨਾ ਆਖੇ ਜੀ ਮੈਂ ਨੰਗੇ ਪੈਰੀ ਫਿਰਦਾ ਰਿਹਾ, ਕੋਈ ਆਖੇ ਮੈਂ ਧਰਤੀ ਦਾ ਭ੍ਰਮਣ ਕਰਦਾ ਰਿਹਾ, ਕੋਈ ਆਖੇ ਮੈਂ 7 ਸਮੁੰਦਰਾਂ ਦਾ ਇਸ਼ਨਾਨ ਕਰਦਾ ਰਿਹਾ, ਤੇ ਧਰਮ ਰਾਜਾ ਕਹਿੰਦਾ ਇੱਕੋ ਹੀ ਗੱਲ ਦੱਸ, ਨਾਮ ਕਿੰਨਾ ਜਪਿਆ। ਉਹ ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਦੂਜਾ ਬਚਨ ਕੋਈ ਨਹੀਂ ਮੰਨਦਾ, ਤੇ ਜਿਹਨਾਂ ਨੇ ਨਾਮ ਜਪਿਆ ਨਹੀਂ, ਨਾਮ ਨੂੰ ਛੱਡ ਕੇ ਹੋਰ ਚਾਹੇ ਕਿੰਨੇ ਵੀ ਸਾਧਨ ਕੀਤੇ ਹੋਣ, ਉਹ ਫਿਰ ਨਿਤਾ ਪ੍ਰਤੀ ਜਨਮ ਮਰਨ ਦੇ ਗੇੜ ਵਿੱਚ ਆ ਕਰਕੇ ਖੁਆਰ ਹੁੰਦੇ ਹਨ।
1: ਭਾਈ
0: ਇਸ ਪ੍ਰਕਾਰ ਬੰਦਗੀ ਕੀਤੇ ਤੋਂ ਬਿਨਾਂ ਮਨਮੁਖ ਪ੍ਰਾਣੀ ਦਾ ਕੀਤਾ ਹੋਇਆ ਜਿੰਨਾ ਵੀ ਆਚਾਰ ਵਿਵਹਾਰ ਹੈ ਨਾ, ਉਹ ਸਾਰਾ ਬਾਦ ਹੈ, ਸਾਰਾ ਹੀ ਵਿਅਰਥ ਹੈ ਜੀਓ।
1: ਬਹੁ ਕਰਮ ਦ੍ਰਿੜਾ ਵਹਿ ਨਾਮ ਵਿਸਾਰ।
0: ਮਹਾਰਾਜ ਕਿਸ ਦਾ ਆਚਾਰ ਵਿਵਹਾਰ ਵਿਅਰਥ ਹੈ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਜਿਹੜੇ ਨਾਮ ਵਿਸਾਰ, ਨਾਮ ਨੂੰ ਤੇ ਵਿਸਾਰ ਦਿੰਦੇ ਨੇ, ਨਾਮ ਦਾ ਤੇ ਸਿਮਰਨ ਨਹੀਂ ਕਰਦੇ, ਜਪ ਨਹੀਂ ਕਰਦੇ, ਤੇ ਹੋਰ ਬਹੁ ਕਰਮ ਦ੍ਰਿੜਾ ਵਹੇ, ਹੋਰ ਬਹੁਤ ਕਰਮਾਂ ਨੂੰ ਦ੍ਰਿੜ ਕਰਦੇ ਫਿਰਦੇ ਨੇ। ਚਾਹੇ ਹੋਰ ਕਿੰਨੇ ਕਰਮਾਂ ਨੂੰ ਦ੍ਰਿੜ ਕਰ ਲੈਣ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ ਹੈ ਜੀਓ।
1: ਗੁਰਮੁਖ ਕਾਮਣ ਬਣਿਆ ਸਿੰਗਾਰ।
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਸਤਿਗੁਰੂ ਜੀ ਦਾ ਲੜ ਫੜਦੇ ਨੇ, ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਨਾਮ ਜਪਦੇ ਨੇ, ਉਹਨਾਂ ਗੁਰਮੁਖਾਂ ਦੇ ਪ੍ਰਥਾਈ ਵੀ ਕਿਰਪਾ ਕਰਕੇ ਬਚਨ ਕਰੋ। ਤੇ ਆਪ ਜੀ ਬਚਨ ਕਰਦੇ ਨੇ ਭਾਈ, ਜਿਵੇਂ ਪਿਤਾ ਆਪਣੀ ਬੱਚੀ ਨੂੰ, ਆਪਣੀ ਲੜਕੀ ਨੂੰ, ਆਪਣੀ ਬੇਟੀ ਨੂੰ ਪਤੀ ਦਾ ਲੜ ਫੜਾ ਦਿੰਦਾ ਨਾ, ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਤਾ ਰੂਪ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ

0: ਰੂਪੀ ਲੜ ਨਾਮ ਰੂਪੀ ਪੱਲਾ ਫੜਾ ਦਿੰਦੇ ਨੇ। ਗੁਰਮੁਖ ਕਾਮਣ ਬਣਿਆ ਸੀ ਗਾਰ, ਇਸ ਪ੍ਰਕਾਰ ਜਿਨ੍ਹਾਂ ਗੁਰਮੁਖਾਂ ਦੇ ਤਾਈ ਪੂਰਿਆ ਸਤਿਗੁਰਾਂ ਨੇ ਜਗਿਆਸੂ ਰੂਪ ਇਸਤਰੀ ਨੂੰ ਵਾਹਿਗੁਰੂ ਪਤੀ ਪਰਮੇਸ਼ਰ ਜੀ ਦਾ ਨਾਮ ਰੂਪੀ ਪੱਲਾ ਫੜਾ ਦਿੱਤਾ ਹੈ, ਭਾਈ ਉਹਨਾਂ ਦਾ ਨਾਮ ਰੂਪੀ ਸੱਚਾ ਸ਼ਿੰਗਾਰ ਬਣਿਆ ਹੈ, ਨਾਮ ਰੂਪੀ ਗਹਿਣੇ ਨੂੰ ਉਹਨਾਂ ਨੇ ਧਾਰਨ ਕੀਤਾ ਹੈ। ਇਹ ਨਾਮ ਰੂਪੀ ਸ਼ਿੰਗਾਰ, ਨਾਮ ਰੂਪੀ ਗਹਿਣਾ ਐਸਾ ਹੈ ਜਿਹੜਾ ਇਸ ਲੋਕ ਦੇ ਅੰਦਰ ਵੀ ਸੁਭਾਇਮਾਨ ਕਰਦਾ ਹੈ, ਪਰ ਲੋਕ ਦੇ ਅੰਦਰ ਵੀ ਮਾਨ ਸਨਮਾਨ ਦਵਾਉਂਦਾ ਤੇ ਨਾਲ ਜਾਂਦਾ ਹੈ। ਜਨ ਨਾਨਕ ਅੰਤ ਵਾਰ ਨਾਮ ਗਹਿਣਾ, ਇਸ ਪ੍ਰਕਾਰ ਭਾਈ ਉਹਨਾਂ ਗੁਰਮੁਖਾਂ ਨੇ ਨਾਮ ਰੂਪੀ ਗਹਿਣੇ ਨੂੰ ਧਾਰਨ ਕਰਕੇ ਸ਼ਿੰਗਾਰ ਕੀਤਾ ਹੈ ਜੀਓ।
1: ਸਭ ਦੇ ਪਿਰ ਰਾਖਿਆ ਉਰਤਹਾਰ,
0: ਸੋ ਇਸ ਪ੍ਰਕਾਰ ਉਹਨਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਫਿਰ ਪਤੀ ਪਰਮੇਸ਼ਰ ਜੀ ਨੂੰ ਅੰਮ੍ਰਿਤ ਨਾਮ ਦੁਆਰਾ, ਪਿਆਰ ਦੁਆਰਾ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਿਆ ਹੈ।
1: ਪਛਾਣੈ ਹਉਮੈ ਮਾਰ,
0: ਮਹਾਰਾਜ ਉਹਨਾਂ ਦੇ ਮਨ ਦੇ ਅੰਦਰ ਕਦੇ ਦੁਆਇਤ ਨਹੀਂ ਫੁਰਦੀ, ਹਉਮੈ ਨਹੀਂ ਫੁਰਦੀ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹਨਾਂ ਨੇ ਇੱਕ ਪਰਮੇਸ਼ਰ ਜੀ ਨੂੰ ਸਰਬ ਵਿਆਪੀ ਜੀ ਨੂੰ ਪਛਾਣ ਲਿਆ ਹੈ, ਹਿਰਦੇ ਦੇ ਅੰਦਰੋਂ ਗੁਰ ਉਪਦੇਸ਼ ਰੂਪੀ ਖੜਗ ਦੇ ਨਾਲ ਹਉਮੈ ਨੂੰ ਮਾਰ ਲਿਆ ਹੈ, ਤੇ ਹਉਮੈ ਨੂੰ ਮਾਰਨੇ ਕਰਕੇ ਹੀ ਇੱਕ ਪਰਮੇਸ਼ਰ ਜੀ ਨੂੰ ਅੰਤਰ ਆਤਮੇ ਪਛਾਣਿਆ ਹੈ।
1: ਕਹੀਏ ਨਾਰ,
0: ਐਸੀਆਂ ਗੁਰਮੁਖ ਜਗਿਆਸੂ ਇਸਤਰੀਆਂ ਨੂੰ ਸੋਭਾਵੰਤੀ, ਸੋਭਾ ਵਾਲੀਆਂ ਕਹੀਏ ਨਾਰ, ਸੋਭਾ ਵਾਲੀਆਂ ਜਗਿਆਸੂ ਇਸਤਰੀਆਂ, ਸੁਹਾਗ ਵਾਲੀਆਂ ਜਗਿਆਸੂ ਇਸਤਰੀਆਂ ਕਹਿਣਾ ਬਣਦਾ ਹੈ ਜੀਓ।
1: ਗੁਰ ਦਾਤੇ ਕਿਨੈ ਨਾ ਪਾਇਆ,
0: ਹੇ ਗਰੀਬ ਨਿਵਾਜ ਸਤਿਗੁਰੂ ਜੀ, ਸਤਿਗੁਰੂ ਜੀ ਨੂੰ ਗੁਰੂ ਧਾਰਨ ਕੀਤੇ ਤੋਂ ਬਿਨਾਂ ਵੀ ਕਿਸੇ ਨੇ ਵਾਹਿਗੁਰੂ ਜੀ ਨੂੰ ਪਾਇਆ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਨਾਮ ਦੇ ਦਾਤੇ ਪੂਰੇ ਸਤਿਗੁਰੂ ਜੀ ਨੇ, ਅੰਮ੍ਰਿਤ ਨਾਮ ਦੇ ਦਾਤੇ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ, ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਕਿਸੇ ਨੇ ਵੀ ਵਾਹਿਗੁਰੂ ਜੀ ਨੂੰ ਪ੍ਰਾਪਤ ਨਹੀਂ ਕੀਤਾ ਹੈ।
1: ਮਨਮੁਖ ਲੋਭ ਦੂਜਾ ਲੋਭਾਇਆ,
0: ਤੇ ਜਿਹੜੇ ਮਨਮੁਖ ਲੋਕ ਨੇ ਸਤਿਗੁਰੂ ਜੀ ਦਾ ਲੜ ਫੜਿਆ ਹੀ ਨਹੀਂ, ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਚੱਲੇ ਹੀ ਨਹੀਂ, ਸਤਿਗੁਰੂ ਜੀ ਦੀ ਸਿੱਖਿਆ ਨੂੰ ਮੰਨਿਆ ਹੀ ਨਹੀਂ, ਮਨ ਨੂੰ ਮੁਖੀ ਬਣਾ ਛੱਡਿਆ, ਜਿੱਧਰ ਜਿੱਧਰ ਮਨ ਤੋਰਦਾ ਉਧਰ ਨੂੰ ਤੁਰੇ ਰਹਿੰਦੇ ਨੇ। ਐਸੇ ਜਿਹੜੇ ਮਨਮੁਖ ਲੋਕ ਨੇ ਲੋਭੀ ਹੋਏ ਰਹਿੰਦੇ ਨੇ ਸਦਾ ਪਦਾਰਥਾਂ ਦੇ, ਦੂਜਿਆਂ ਦੇ ਪਦਾਰਥ ਵੀ ਖੋਹ ਖਿੱਚ ਕਰਕੇ ਆਪ ਹੀ ਇਕੱਤਰ ਕਰ ਲਈਏ, ਐਸੀ ਬਿਰਤੀ ਬਣੀ ਰਹਿੰਦੀ ਏ। ਇਸ ਪ੍ਰਕਾਰ ਦੂਜਾ ਲੋਭਾਇਆ, ਸੋ ਦੁਆਇਤ ਭਾਵਨਾ ਦੇ ਵਿੱਚ ਅਲੱਗ ਕਰਕੇ ਲੋਭੀ ਹੋਏ ਰਹਿੰਦੇ ਨੇ, ਤੇ ਦੁਆਇਤ ਭਾਵਨਾ ਨੇ ਉਹਨਾਂ ਦੇ ਮਨ ਨੂੰ ਲੁਭਾਇਆ, ਲੋਭ ਦੇ ਸਹਿਤ ਕਰ ਲਿਆ ਹੋਇਆ ਹੈ ਜੀਓ।
1: ਐਸੇ ਗਿਆਨੀ ਬੂਝੋ ਕੋਏ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਬਚਨ ਆਪ ਹੀ ਕਰਦੇ ਹੋ ਜਾਂ ਹੋਰ ਵੀ ਕੋਈ ਕਹਿੰਦਾ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਗਿਆਨੀ ਪੁਰਖਾਂ ਦੇ ਪਾਸੋਂ, ਆਤਮ ਗਿਆਨੀਆਂ ਦੇ ਪਾਸੋਂ, ਬ੍ਰਹਮ ਗਿਆਨੀਆਂ ਦੇ ਪਾਸੋਂ ਜਾ ਕਰਕੇ ਪੁੱਛ ਲਵੋ, ਉਹ ਬ੍ਰਹਮ ਗਿਆਨੀ ਆਤਮ ਗਿਆਨੀ ਵੀ ਐਸੇ ਹੀ ਬਚਨ ਕਰਦੇ ਹਨ ਕਿ ਬਿਨਾਂ ਪੂਰਿਆਂ ਸਤਿਗੁਰਾਂ ਦੇ ਮਿਲਾਪ ਤੋਂ, ਸਤਿਗੁਰੂ ਜੀ ਨੂੰ ਗੁਰੂ ਧਾਰਨ ਕੀਤੇ ਤੋਂ ਬਿਨਾਂ ਮੁਕਤੀ ਨਹੀਂ ਕਿਸੇ ਦੀ ਵੀ ਹੁੰਦੀ, ਕਲਿਆਣ ਨਹੀਂ ਕਿਸੇ ਨੂੰ ਪ੍ਰਾਪਤ ਹੁੰਦੀ, ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ ਕੋਈ ਚੜ੍ਹਦਾ ਹੈ, ਇਹ ਆਤਮ ਗਿਆਨੀਆਂ ਦਾ ਵੀ ਬਚਨ ਹੈ, ਜਾ ਕਰਕੇ ਪੁੱਛ ਲੈਣਾ ਕਰੋ।
1: ਕਹਿਣ ਕਹਿ ਸਭ ਕੋਏ,
0: ਤੇ ਮਹਾਰਾਜ ਇੱਕ ਐਸੇ ਬਹੁਤਾਤ ਦੇ ਅੰਦਰ ਲੋਕ ਦੇਖੇ ਜਾਂਦੇ ਨੇ ਜੋ ਗੁਰੂ ਤੇ ਧਾਰਨ ਨਹੀਂ ਕਰਦੇ ਪਰ ਗੱਲਾਂ ਬੜੀਆਂ ਸਿਆਣੀਆਂ ਕਰਦੇ ਨੇ, ਬਚਨ ਬੜੇ ਕੀਮਤੀ ਬੋਲਦੇ ਨੇ ਭਾਵੇਂ ਗੁਰੂ ਨਹੀਂ ਧਾਰਨ ਕੀਤਾ ਹੁੰਦਾ, ਮਹਾਰਾਜ ਕੀ ਉਹ ਧਰ ਜਾਂਦੇ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਦੂਸਰਿਆਂ ਦੇ ਕਹੇ ਹੋਏ ਵਖਿਆਣਾਂ ਨੂੰ ਕਹਿਣੇ ਵਾਲੇ ਹੋ ਕਰਕੇ ਸਭ ਕੋਈ ਮੁਖ ਦੇ ਵਿੱਚੋਂ ਗਿਆਨ ਦੇ ਬਚਨਾਂ ਨੂੰ ਕਹਿੰਦੇ ਫਿਰਦੇ ਹਨ।
1: ਮਨ ਮੂਏ ਭਗਤ ਨਾ ਹੋਏ,
0: ਪਰ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਮਨ ਦੀ ਧਾਵਣੀ ਨਹੀਂ ਮਿਟਦੀ, ਮਨ ਮਰਦਾ ਨਹੀਂ ਵਿਕਾਰਾਂ ਦੇ ਵੱਲੋਂ, ਮਨ ਦੇ ਵਿੱਚੋਂ ਵਿਕਾਰ ਨਹੀਂ ਮਿਟਦੇ, ਤੇ ਬਿਨ ਮਨ ਮੂਏ ਜਦੋਂ ਤੱਕ ਮਨ ਮਰਦਾ ਨਹੀਂ ਨਾ ਉਦੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਗਤ ਨਾ ਹੋਏ। ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨਹੀਂ ਹੁੰਦੀ, ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਮਨ ਨੂੰ ਮਾਰ ਕੇ ਹੀ ਹੁੰਦੀ ਹੈ, ਮਨ ਨੂੰ ਮਾਰਨ ਤੋਂ ਭਾਵ ਹੈ ਮਨ ਦੀਆਂ ਵਾਸ਼ਨਾਵਾਂ ਨੂੰ ਮਾਰ ਕੇ। ਜਦੋਂ ਤੱਕ ਵਾਸ਼ਨਾਵਾਂ ਦੀ ਪ੍ਰਧਾਨਤਾ ਏ, ਵਾਸ਼ਨਾਵਾਂ ਦੀ ਬਹੁਲਤਾ ਏ, ਜੀਵ ਬੈਠਦਾ ਸਿਮਰਨ ਵਾਸਤੇ ਤੇ ਵਾਸ਼ਨਾਵਾਂ ਹੀ ਵਾਸ਼ਨਾਵਾਂ ਫੁਰਦੀਆਂ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਇਹਨਾਂ ਵਾਸ਼ਨਾਵਾਂ ਨੂੰ ਮਨ ਦੇ ਵਿੱਚੋਂ ਮਾਰੇ ਤੋਂ ਬਿਨਾਂ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨਹੀਂ ਕਿਸੇ ਦੇ ਪਾਸੋਂ ਵੀ ਹੋ ਸਕਦੀ ਹੈ।
1: ਗਿਆਨਮਤੀ ਕਮਲ ਪਰਗਾਸ,
0: ਮਹਾਰਾਜ ਫਿਰ ਇਹ ਪ੍ਰੇਮਾ ਭਗਤੀ ਕਿਹਨਾਂ ਤੋਂ ਹੁੰਦੀ ਹੈ? ਹਜ਼ੂਰ ਬਚਨ ਕਰਦੇ ਨੇ ਜਿਨ੍ਹਾਂ ਨੂੰ ਪੂਰਿਆਂ ਸਤਿਗੁਰਾਂ ਨੇ ਗਿਆਨਮਤੀ ਗਿਆਨ ਦੀ ਸਿੱਖਿਆ ਦੇਣਾ ਕੀਤੀ ਹੈ। ਗਿਆਨਮਤੀ ਗਿਆਨ ਵਾਲੀ ਆਤਮ ਵਿਸ਼ੈਣੀ ਮਤ ਦੇਣਾ ਕੀਤੀ ਹੈ। ਭਾਈ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਉਹਨਾਂ ਦਾ ਜਿਹੜਾ ਕਮਲ ਹਿਰਦਾ ਕਮਲ ਹੈ ਪ੍ਰਗਾਸ ਖਿੜ ਆਇਆ ਹੈ। ਇਸ ਪ੍ਰਕਾਰ ਭਾਈ ਉਹਨਾਂ ਦੇ ਹਿਰਦੇ ਦੇ ਅੰਦਰ ਹੀ ਨਾਮ ਦਾ ਪ੍ਰਕਾਸ਼ ਹੋਇਆ ਹੈ।
1: ਨਾਮ ਨਿਵਾਸ
0: ਸੋ ਇਸ ਪ੍ਰਕਾਰ ਤਿਤ ਘੱਟ ਉਹਨਾਂ ਗੁਰਮੁਖਾਂ ਦੇ ਹਿਰਦਿਆਂ ਦੇ ਘੱਟ ਟੈਂਕੇ ਨੂੰ ਸਿਹਾਰੀ ਹਿਰਦੇ ਦੇ ਅੰਦਰ ਨਾਮੈ ਨਾਮ ਮੰਮੀ ਨੂੰ ਸਿਹਾਰੀ ਹੈ ਨਾਮ ਨਾਮੀ ਪਰਮੇਸ਼ਰ ਜੀ ਦੇ ਨਾਮ ਦਾ ਨਿਵਾਸ ਹੋਇਆ ਹੈ। ਉਹਨਾਂ ਦੇ ਹਿਰਦੇ ਦੇ ਅੰਦਰ ਅੰਮ੍ਰਿਤ ਨਾਮ ਸਦਾ ਹੀ ਵਸਿਆ ਰਹਿੰਦਾ ਹੈ ਜੀਓ ਜਾਪ ਰੂਪ ਹੋ ਕਰਕੇ। ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ
1: ਭਗਤ ਕਰੇ ਸਭ ਕੋਏ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਇਸ ਪਰ

0: ਭਾਈ ਜਦੋਂ ਤੱਕ ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਕੇ ਗੁਰੂ ਵਾਲੇ ਹੋ ਕਰਕੇ ਪ੍ਰੇਮਾ ਭਗਤੀ ਵਾਸ਼ਨਾਵਾਂ ਤੋਂ ਰਹਿਤ ਹੋ ਕਰਕੇ ਨਹੀਂ ਨਾ ਕਰਦੇ, ਜਦੋਂ ਤੱਕ ਮਨ ਨੂੰ ਮਾਰ ਕਰਕੇ ਭਗਤੀ ਨਹੀਂ ਨਾ ਕਰਦੇ, ਨਾਮ ਨਾ ਭੀਜੈ ਉਦੋਂ ਤੱਕ ਨਾ ਮਨ ਭੀਜੈ, ਮਨ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਨਹੀਂ ਭੇਜਦਾ। ਤੇ ਜਦੋਂ ਤੱਕ ਮਨ ਨੂੰ ਪ੍ਰੇਮ ਹੀ ਨਹੀਂ ਲੱਗਾ, ਪ੍ਰੇਮ ਵਿੱਚ ਭੇਜਿਆ ਹੀ ਨਹੀਂ, ਨਾ ਸੁੱਖ ਹੋਏ, ਫਿਰ ਉਦੋਂ ਤੱਕ ਆਤਮ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸਾਧ ਸੰਗਤ ਜੀ, ਪਤਾ ਨਹੀਂ ਕਿੰਨਿਆਂ ਦੇ ਕਿੰਨੇ ਕੁ ਜਨਮ ਗੁਜ਼ਰ ਗਏ, ਕੇਵਲ ਤਾਂ ਕੇਵਲ ਦੂਜਿਆਂ ਦੇ ਹੀ ਨਹੀਂ, ਆਪਣੇ ਸਭਨਾਂ ਦੇ ਪਤਾ ਨਹੀਂ ਕਿੰਨੇ ਕੁ ਮਨ ਗੁਜ਼ਰ ਗਏ, ਨਾ ਮਨ ਨੂੰ ਪ੍ਰੇਮ ਲੱਗਾ ਤੇ ਨਾ ਪ੍ਰੇਮਾ ਭਗਤੀ ਹੋਈ। ਕਾਰਨ ਕਿ ਜਿਵੇਂ ਜਨਮ ਲਿਆ ਉਵੇਂ ਨਗੁਰੇ ਰਹਿ ਕਰਕੇ ਸਾਧ ਸੰਗਤ ਜੀ ਜੀਵਨ ਬਤੀਤ ਕੀਤਾ ਤੇ ਨਗੁਰੇ ਹੀ ਮਰ ਗਏ। ਨੇਤਰਾਂ ਦੇ ਨਾਲ ਤੱਕਦੇ ਹਨ, ਕਿੰਨੇ ਲੋਕ ਜੀਵਨ ਕਾਲ ਦੇ ਵਿੱਚ ਗੁਰੂ ਨੂੰ ਧਾਰਨ ਨਹੀਂ ਕਰਦੇ ਤੇ ਆਖਰ ਕਾਲ ਨਗੁਰੇ ਹੀ ਮਰ ਜਾਂਦੇ ਨੇ, ਤੇ ਸਾਰੀ ਜ਼ਿੰਦਗੀ ਗੱਲਾਂ ਬੜੀਆਂ ਸਿਆਣਪ ਦੀਆਂ ਕਰਦੀਆਂ ਨੇ, ਉਹ ਸਿਆਣਪਾਂ ਨਾਲ ਨਹੀਂ ਨਿਭਦੀਆਂ। ਸਹਿਸ ਸਿਆਣਪਾਂ ਲੱਖ ਹੋਏ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਵੀ ਹੋਣ, ਇੱਕ ਨਾ ਚੱਲੇ ਨਾਲ, ਤਾਂ ਅੰਤਕਾਲ ਇੱਕ ਵੀ ਉਹ ਸਿਆਣਪ ਚਤਰਾਈ ਨਾਲ ਨਹੀਂ ਜਾਂਦੀ। ਕੋਈ ਸਿਆਣਪ ਕੋਈ ਚਤਰਾਈ ਕਿਸੇ ਦੇ ਕੰਮ ਨਹੀਂ ਆਉਂਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਕੇਵਲ ਤਾਂ ਕੇਵਲ ਮੂੰਹੋਂ ਕਹਿਣਾ ਜੀ ਮੈਂ ਬੜਾ ਭਗਤ ਹੈ, ਮੈਂ ਬੜਾ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲਾ, ਮੈਂ ਬੜਾ ਸੁਗੜ ਹਾਂ, ਮੈਂ ਬੜਾ ਦਾਨਾ ਹਾਂ, ਸਕਦਾ ਨਾ ਹੀ ਤਾਂ ਅੰਮ੍ਰਿਤ ਨਾਮ ਦੇ ਵਿੱਚ ਮਨ ਭੇਜਦਾ, ਨਾ ਹੀ ਤਾਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਮਨ ਭੇਜਦਾ, ਤੇ ਨਾ ਹੀ ਆਤਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾ ਸੁੱਖ ਹੋਏ, ਨਾ ਸੁੱਖ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ ਜੀਓ।
1: ਕਹਿ ਕਹਿਣ ਆਪ ਜਾਣਾਏ,
0: ਆਪਣੇ ਮੂੰਹੋਂ ਆਪੇ ਹੀ ਕਹਿ ਕਹਿ ਕਰਕੇ ਕਹਿਣ ਵਾਲੇ ਹੋ ਕਰਕੇ ਮਹਾਰਾਜ ਆਪਣੇ ਆਪ ਨੂੰ ਜਣਾਉਣ ਵਾਲੇ ਬਹੁਤ ਦੇਖੇ ਜਾਂਦੇ ਨੇ, ਜਿਹੜੇ ਆਪਣੇ ਆਪ ਨੂੰ ਜਣਾਉਂਦੇ ਨੇ ਮੈਂ ਬੜਾ ਦਾਨੀ ਹਾਂ, ਮੈਂ ਦਾਨ ਕਰਦਾ ਹਾਂ, ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਮੈਂ ਬੜਾ ਚੰਗਾ ਹਾਂ, ਮੈਂ ਬੜਾ ਭਗਤ ਹੈ। ਮਹਾਰਾਜ ਇਸ ਪ੍ਰਕਾਰ ਕਹਿਣ ਵਾਲੇ ਤਾਂ ਬਹੁਤ ਦੇਖੇ ਜਾਂਦੇ ਨੇ। ਹਜ਼ੂਰ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਆਪਣੇ ਆਪ ਨੂੰ ਆਪੇ ਹੀ ਕਹਿਣ ਵਾਲੇ ਹੋ ਕਰਕੇ ਕਹਿ ਕਹਿ ਕੇ ਚੰਗਾ ਸਦਵਾਉਣ ਵਾਲੇ, ਭਗਤ ਸਦਵਾਉਣ ਵਾਲੇ ਜਿਹੜੇ ਬਹੁਤ ਦੇਖੇ ਜਾਂਦੇ ਹਨ।
1: ਬਿਰਥੀ ਭਗਤ ਸਭ ਜਨਮ ਗਵਾਏ,
0: ਤੇ ਮਨ ਵਾਹਿਗੁਰੂ ਜੀ ਦੀ ਪ੍ਰੇਮਾ ਵਿੱਚ ਭਗਤੀ ਵਿੱਚ ਭਿੱਜਾ ਨਹੀਂ। ਲੋਕ ਵਿਖਾਵੇ ਦੀ ਭਗਤੀ ਕਰਦੇ ਨੇ ਕਿ ਲੋਕ ਮੈਨੂੰ ਭਗਤ ਕਹਿਣ, ਹੱਥ ਵਿੱਚ ਮਾਲਾ ਫੜੀ ਹੁੰਦੀ ਏ, ਮੁੱਖ ਦੇ ਵਿੱਚੋਂ ਗੱਲਾਂ ਕਰੀ ਜਾਂਦੇ ਨੇ ਤੇ ਮਾਲਾ ਇੰਨੀ ਕੁ ਤੇਜ਼ ਫੇਰਦੇ ਨੇ ਕਿ ਦੇਖਣ ਵਾਲਾ ਹੈਰਾਨ ਹੋ ਜਾਂਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਇਹ ਵਿਖਾਵੇ ਦੀ ਭਗਤੀ ਹੈ। ਇਹ ਕਿਸ ਪ੍ਰਕਾਰ ਕਰਦੇ ਨੇ? ਗੋਮੁਖੀ ਭਗਤੀ, ਗੁਥਲੀ ਲੈ ਕਰਕੇ ਨਾ ਕੱਪੜੇ ਦੀ, ਉਸ ਦੇ ਵਿੱਚ ਆਪਣਾ ਹੱਥ ਰੱਖਦੇ ਨੇ ਤੇ ਵਿੱਚ ਮਾਲਾ ਪਾਉਂਦੇ ਨੇ ਤੇ ਕਹਿੰਦੇ ਨੇ ਗੁਥਲੀ ਦੇ ਵਿੱਚ ਭਗਤੀ ਤਾਂ ਕਰਦੇ ਆ ਹੱਥ ਪਾ ਕੇ, ਗੋਮੁਖੀ ਭਗਤੀ ਤਾਂ ਕਰਦੇ ਆ ਕਿਸੇ ਨੂੰ ਹੁਣ ਮਾਲਾ ਦਿਖਾਉਣ ਦੀ ਕੀ ਲੋੜ ਹੈ? ਗੁਥਲੀ ਤੋਂ ਆਪੇ ਪਤਾ ਲੱਗ ਜਾਂਦਾ ਹੱਥ ਦੇ ਵਿੱਚ ਮਾਲਾ ਫੜੀਏ ਗੁਥਲੀ ਦੇ ਵਿੱਚ, ਉਹ ਗੁਥਲੀ ਹੀ ਵਿਖਾਵਾ ਬਣ ਜਾਂਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਵੇਂ ਜਿਹੜੀ ਵਿਖਾਵੇ ਬਾਤਰ ਦੀ ਭਗਤੀ ਏ ਬਿਰਥੀ ਭਗਤ, ਵਾਹਿਗੁਰੂ ਜੀ ਦੇ ਦਰ ਤੇ ਕਰਨੀ ਪ੍ਰਧਾਨ ਹੈ,

0: ਕਾਰ ਮਨੁੱਖ ਆਪਣਾ ਸਾਰਾ ਜਨਮ ਵਿਅਰਥ ਵਿਖਾਵੇ ਮਾਤਰ ਦੇ ਵਿੱਚ ਹੀ ਬਤੀਤ ਕਰ ਦਿੰਦਾ ਹੈ।
1: ਭਗਤ ਸਤਿਗੁਰ ਮਨ ਪਹਾਏ,
0: ਮਹਾਰਾਜ ਫਿਰ ਭਗਤੀ ਕਿੰਨਾ ਦੀ ਪ੍ਰਵਾਨ ਹੈ ਤੇ ਸੱਚੇ ਭਗਤ ਕੌਣ? ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਤੇ ਸਤਿਗੁਰੂ ਜੀ ਦੇ ਮਨ ਨੂੰ ਭਾ ਜਾਂਦੇ ਨੇ, ਸਤਿਗੁਰੂ ਜੀ ਦੇ ਮਨ ਨੂੰ ਪਿਆਰੇ ਲੱਗਦੇ ਹਨ।
1: ਨਾਮ ਰਹੇ ਲਿਬਲਾਏ,
0: ਮਹਾਰਾਜ ਐਸੇ ਕਿਹੜੇ ਭਗਤ ਨੇ ਜਿਹੜੇ ਸਤਿਗੁਰੂ ਜੀ ਦੇ ਮਨ ਨੂੰ ਭਾਉਂਦੇ ਨੇ? ਕਿਹੜੇ ਭਗਤ ਨੇ ਜਿਹੜੇ ਸਤਿਗੁਰੂ ਜੀ ਦੇ ਮਨ ਨੂੰ ਪਿਆਰੇ ਲੱਗਦੇ ਨੇ ਤੇ ਹਜ਼ੂਰ ਬਚਨ ਕਰਦੇ ਨੇ, ਜਿਹੜੇ ਰਾਤ ਦਿਨ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਲਿਵ ਲਗਾ ਕਰਕੇ ਰਹਿੰਦੇ ਨੇ ਨਾ, ਉਹ ਨੇ ਸੱਚੇ ਭਗਤ। ਤੇ ਭਾਈ ਉਹੀ ਉਹ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੇ ਹਨ।
1: ਸਦ ਹੀ ਨਾਮ ਦੇਖਾ ਹੈ ਹਜ਼ੂਰ,
0: ਉਹ ਸਦ ਹੀ ਨਾਮ ਸਦਾ ਸਦਾ ਰਾਤ ਦਿਨ ਉੱਠਦਿਆਂ ਬੈਠਦਿਆਂ ਨਾਮ ਹੀ ਜਪਦੇ ਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ, ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਤਾਰ। ਸਦਾ ਸਦਾ ਸਦਾ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਦੇਖਾ ਹੈ ਹਜ਼ੂਰ, ਪਰਮੇਸ਼ਰ ਜੀ ਨੂੰ ਹਾਜ਼ਰ ਹਜ਼ੂਰ ਜ਼ਹਰਾ ਜ਼ਹੂਰ ਅੰਗ ਸੰਗੀ ਦੇਖਦੇ ਨੇ। ਸਗਲ ਗੁਣਾ ਗੁਣ ਉਤਮੋ ਤੂੰ ਭਰਤਾ ਦੂਰ ਨਾ ਪੇਖਰੀ, ਸਾਰਿਆਂ ਗੁਣਾਂ ਦੇ ਵਿੱਚੋਂ ਉੱਤਮ ਗੁਣ ਇਹ ਹੈ, ਸਤਿਗੁਰੂ ਜੀ ਬਚਨ ਕਰਦੇ ਨੇ, ਜਗਿਆਸੂ ਰੂਪ ਇਸਤਰੀ ਪਤੀ ਪਰਮੇਸ਼ਰ ਜੀ ਨੂੰ ਆਪਣੇ ਤੋਂ ਦੂਰ ਨਾ ਜਾਣ, ਆਪਣੇ ਅੰਗ ਸੰਗ ਜਾਣ। ਸਦਾ ਅੰਗ ਸੰਗੇ ਅਪੰਗੰ ਬੇਭੂਤੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਭਾਈ ਇਹ ਵੱਡਾ ਭਾਰੀ ਗੁਣ ਹੈ ਜਿਹੜਾ ਸਤਿਗੁਰੂ ਜੀ ਨੂੰ ਅੰਗ ਸੰਗ ਜਾਣਦਾ ਨਾ, ਕਿ ਸਤਿਗੁਰੂ ਜੀ ਅੰਗ ਸੰਗ ਨੇ, ਉਹ ਕਦੇ ਫਿਰ ਪਾਪ ਕਰਮ ਨਹੀਂ ਕਰਦਾ, ਉਹ ਠੇਕਿਆਂ ਸਿਨੇਮਿਆਂ 'ਤੇ ਨਹੀਂ ਜਾਂਦਾ, ਉਹ ਵੇਸਵਾ ਦੁਆਰੇ ਨਹੀਂ ਜਾਂਦਾ, ਉਹ ਝੂਠ ਨਹੀਂ ਬੋਲਦਾ, ਕਿਉਂਕਿ ਭਾਵਨਾ ਏ ਕਿ ਸਤਿਗੁਰੂ ਜੀ ਮੇਰੇ ਨਾਲ ਨੇ, ਮੈਨੂੰ ਦੇਖ ਰਹੇ ਨੇ, ਪਰਮੇਸ਼ਰ ਜੀ ਮੇਰੇ ਨਾਲ ਨੇ, ਮੈਨੂੰ ਦੇਖ ਰਹੇ ਨੇ। ਅਤੇ ਜਿਸ ਦੇ ਮਨ ਨੂੰ ਇਹ ਅਹਿਸਾਸ ਹੈ ਕਿ ਪਰਮੇਸ਼ਰ ਜੀ ਮੇਰੇ ਨਾਲ, ਹਰ ਸਾਜਨ ਸਭ ਕਾ ਨਿਕਟ ਖੜਾ, ਸੱਜਣ ਪਰਮੇਸ਼ਰ ਜੀ ਨਾਲ ਨੇ, ਮੈਨੂੰ ਵੇਖ ਰਹੇ ਨੇ, ਸਾਧ ਸੰਗਤ ਜੀ ਉਹ ਪਾਪ ਕਿਵੇਂ ਕਰ ਸਕਦਾ? ਸ਼ਾਹੂਕਾਰ ਦੁਕਾਨ 'ਤੇ ਨਾ ਵੀ ਬੈਠਾ ਹੋਵੇ, ਛੋਟਾ ਜਿਹਾ ਸ਼ਾਹੂਕਾਰ ਦਾ ਬੱਚਾ ਹੀ ਬੈਠਾ ਹੋਵੇ, ਨੌਕਰ ਹੀ ਬੈਠਾ ਹੋਵੇ ਨਾ, ਅਤੇ ਚੋਰ ਚੋਰਕਾਰ ਦੇ ਪੁੱਤ ਦਾ ਹੀ ਇੰਨਾ ਡਰ ਹੈ ਕਿ ਚੋਰ ਚੋਰੀ ਨਹੀਂ ਕਰਦਾ। ਅਤੇ ਜਿਹੜੇ ਸ਼ਾਹਾਂ ਸਿਰ ਸ਼ਾਹ, ਪਾਤਸ਼ਾਹਾਂ ਸਿਰ ਪਾਤਸ਼ਾਹ ਪਰਮੇਸ਼ਰ ਜੀ ਨੇ, ਅਤੇ ਅਹਿਸਾਸ ਬਣ ਜਾਵੇ ਪਰਮੇਸ਼ਰ ਜੀ ਦੇਖ ਰਹੇ ਨੇ, ਉਹ ਚੋਰੀ ਕਿਵੇਂ ਕਰ ਸਕਦਾ? ਉਹ ਠੱਗੀ ਕਿਵੇਂ ਕਰ ਸਕਦਾ? ਉਹ ਕਿਸੇ ਦੇ ਨਾਲ ਵਲ ਛਲ ਤੇ ਧਰੋ ਧੋਖਾ ਕਿਵੇਂ ਕਰ ਸਕਦਾ? ਅਰਥਾਤ ਕਦਾਚਿਤ ਵੀ ਨਹੀਂ ਕਰ ਸਕਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸੀ ਭਾਵਨਾ ਹੁੰਦੀ ਏ, ਉਹ ਚੋਰੀ ਜਾਰੀ ਠੱਗੀ ਝੂਠ ਪਾਪ ਇਤਿਆਦਿਕ ਨਹੀਂ ਕਰਦੇ, ਕਿਉਂਕਿ ਸਦਾ ਸਦਾ ਨਾਮ ਨੂੰ ਜਪਦੇ ਨੇ ਤੇ ਵਾਹਿਗੁਰੂ ਜੀ ਨੂੰ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਦੇਖਦੇ ਹਨ, ਜਾਣਦੇ ਹਨ।
1: ਸ਼ਬਦ ਰਹੇ ਆਪ ਹਰਪੂਰ,
0: ਮਹਾਰਾਜ ਉਹਨਾਂ ਦੀ ਇਵੇਂ ਭਾਵਨਾ ਕਿਵੇਂ ਬਣ ਆਈ ਕਿ ਸਤਿਗੁਰੂ ਜੀ ਨੂੰ ਪਰਮੇਸ਼ਰ ਜੀ ਨੂੰ ਅੰਗ ਸੰਗੀ ਜਾਣਦੇ ਨੇ? ਹਜ਼ੂਰ ਫਰਮਾਉਂਦੇ ਨੇ, ਭਾਈ ਗੁਰ ਕਹਿ ਸ਼ਬਦ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਉਹਨਾਂ ਨੂੰ ਗਿਆਨ ਹੋ ਰਿਹਾ ਹੈ, ਰਹਿਆ ਭਰਪੂਰ, ਕਿ ਪਰਮੇਸ਼ਰ ਜੀ ਕਣ ਕਣ ਦੇ ਅੰਦਰ, ਕਿਣਕੇ ਕਿਣਕੇ ਦੇ ਅੰਦਰ, ਜ਼ਰੇ ਜ਼ਰੇ ਦੇ ਅੰਦਰ ਭਰਪੂਰ ਹੋ ਰਹੇ ਨੇ। ਪਰਮੇਸ਼ਰ ਜੀ ਇਸਤਰੀਆਂ ਦੇ ਅੰਦਰ, ਪੁਰਖਾਂ ਦੇ ਅੰਦਰ, ਬੱਚਿਆਂ ਦੇ ਅੰਦਰ, ਬਜ਼ੁਰਗਾਂ ਦੇ ਅੰਦਰ, ਚਾਰੇ ਖਾਣੀਆਂ ਦੇ ਅੰਦਰ, ਚਾਰੇ ਬਾਣੀਆਂ ਦੇ ਅੰਦਰ, ਬੈਖਰੀ ਬਾਣੀ, ਮਧਵਾ ਬਾਣੀ, ਬਸੰਤੀ ਬਾਣੀ, ਪਰਾ ਬਾਣੀ, ਚਾਰੇ ਬਾਣੀਆਂ ਦੇ ਅੰਦਰ, ਪੰਜਾਂ ਤੱਤਾਂ ਦੇ ਅੰਦਰ, 84 ਲੱਖ ਜੂਨੀਆਂ ਦੇ ਅੰਦਰ, ਕਰੋੜਾਂ ਬ੍ਰਹਿਮੰਡਾਂ ਦੇ ਅੰਦਰ, ਅਸੰਖਾ ਜੀਵਾਂ ਦੇ ਅੰਦਰ, ਜੜ ਚੇਤਨ ਦੇ ਅੰਦਰ, ਗੁਰ ਕਹਿ ਸ਼ਬਦ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਉਹਨਾਂ ਨੇ ਜਾਣਿਆ, ਰਹਿਆ ਭਰਪੂਰ, ਕਿ ਪਰਮੇਸ਼ਰ ਜੀ ਪਰਿਪੂਰਨ ਹੋ ਰਹੇ ਨੇ ਸਰਬਤ ਜਗ੍ਹਾ ਤੇ, ਵਾਹਿਗੁਰੂ ਜੀ ਪਰਤਕ ਜੋਤ ਹੋ ਕਰਕੇ ਭਰਪੂਰ ਹੋ ਰਹੇ ਵਸ ਰਹੇ ਹਨ।
1: ਆਪੇ ਬਖਸ਼ੇ ਦੇ ਪਿਆਰ,
0: ਮਹਾਰਾਜ ਜੀ ਐਸੇ ਜਿਹੜੇ ਨਾਮ ਦੇ ਰਸੀਏ ਪਿਆਰੇ ਪਿਆਰ ਕਰਨ ਵਾਲੇ ਨੇ ਵਾਹਿਗੁਰੂ ਜੀ ਨੂੰ, ਉਹਨਾਂ ਨੂੰ ਪ੍ਰਾਪਤ ਕੀ ਹੁੰਦਾ ਹੈ? ਤੇ ਸਤਿਗੁਰੂ ਜੀ ਵਚਨ ਕਰਦੇ ਨੇ, ਆਪੇ ਬਖਸ਼ੇ, ਆਪੇ ਪਰਮ ਪਿਤਾ ਪਰਮੇਸ਼ਰ ਜੀ ਵਾਹਿਗੁਰੂ ਜੀ

0: ਰੋਗ ਹੈ ਇਸ ਵੱਡੇ ਰੋਗ ਨੂੰ ਕਿਰਪਾ ਕਰਕੇ ਮੇਟ ਦਿੰਦੇ ਹਨ। ਇਸੇ ਪ੍ਰਕਾਰ
1: ਬਖਸ਼ੇ ਦੇ ਪਿਆਰ
0: ਮਹਾਰਾਜ ਸਾਡੇ ਉੱਪਰ ਵੀ ਇਹ ਬਖਸ਼ਿਸ਼ਾਂ ਕਿਵੇਂ ਹੋ ਜਾਣ ਤੇ ਹਜ਼ੂਰ ਬਚਨ ਕਰਦੇ ਨੇ ਭਾਈ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਜਿਵੇਂ ਆਪ ਜੀ ਨੇ ਆਪਣੇ ਪਿਆਰੇ ਭਗਤਾਂ ਨੂੰ ਪਿਆਰ ਦਿੱਤਾ ਨਾ ਕਿਰਪਾਲਤਾ ਕਰਕੇ ਸਾਨੂੰ ਵੀ ਆਪਣੀ ਬੰਦਗੀ ਦਾ ਆਪਣੇ ਨਾਮ ਦਾ ਆਪਣੇ ਸਰੂਪ ਦੀ ਪ੍ਰਾਪਤੀ ਦਾ ਪਿਆਰ ਦੇਣਾ ਕਰੋ ਮਹਾਰਾਜ ਆਪੇ ਬਖਸ਼ੇ ਸਾਨੂੰ ਆਪਣੇ ਜਾਣ ਕਰਕੇ ਇਹ ਦਾਤ ਨਾਮ ਦੀ ਤੇ ਪਿਆਰ ਦੀ ਬਖਸ਼ਿਸ਼ ਕਰ ਦੇਣਾ ਕਰੋ
1: ਰੋਗ ਵੱਡਾ ਸੰਸਾਰ
0: ਸੰਸਾਰੇ ਰਾਰੀ ਨੂੰ ਸਿਹਾਰੀ ਹੈ ਤੇ ਅਰਥ ਬਣ ਜਾਵੇਗਾ ਸੰਸਾਰੀ ਮਹਾਰਾਜ ਅਸੀਂ ਐਸੇ ਸੰਸਾਰੀ ਜੀਵ ਹਾਂ ਸੰਸਾਰ ਦੇ ਕਾਰਜਾਂ ਦੇ ਵਿੱਚ ਹੀ ਐਸੇ ਪ੍ਰਵਿਰਤ ਹੋ ਰਹੇ ਹਾਂ ਸਾਨੂੰ ਹਉਮੈ ਦਾ ਵੱਡਾ ਭਾਰੀ ਰੋਗ ਲੱਗ ਰਿਹਾ ਹੈ ਦਇਆ ਮਾਇਆ ਕਰਕੇ ਸਾਨੂੰ ਬਖਸ਼ ਕਰਕੇ ਬਖਸ਼ਿਸ਼ ਕਿਰਪਾਲਤਾ ਅਨੁਕੰਪਾ ਮਿਹਰ ਕਿਰਪਾ ਦ੍ਰਿਸ਼ਟੀ ਕਰਕੇ ਸਾਡਾ ਇਹ ਹਉਮੈ ਦਾ ਵੱਡਾ ਰੋਗ ਮਿਟ ਦੇਵੋ ਸੰਸਾਰ ਸੰਸਾਰ ਦੇ ਵਿੱਚ ਜਨਮ ਧਾਰਨ ਕੀਤਾ ਸਾਡਾ ਸਫਲਾ ਹੋ ਜਾਵੇ
1: ਕਿਰਪਾ ਤੇ ਇਹੋ ਰੋਗ ਜਾਏ
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਰੋਗ ਹਉਮੈ ਦਾ ਕਦੇ ਜਾਂਦਾ ਵੀ ਹੈ ਜੇ ਜਾਂਦਾ ਤੇ ਕਿਵੇਂ ਜਾਂਦਾ ਹੈ ਹਜ਼ੂਰ ਫਰਮਾਉਂਦੇ ਨੇ ਭਾਈ ਗੁਰ ਕਿਰਪਾ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ ਨਾ ਤੇ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਹਉਮੈ ਦਾ ਰੋਗ ਚੱਲਿਆ ਜਾਂਦਾ ਹੈ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਾ ਹੈ ਇੱਕ ਠਾਏ ਹਉਮੈ ਦਾ ਨਾਮ ਦੇ ਨਾਲ ਵੱਡਾ ਭਾਰੀ ਵਿਰੋਧ ਹੈ ਜਿੱਥੇ ਹਉਮੈ ਵਸਦੀ ਏ ਉੱਥੇ ਨਾਮ ਦਾ ਨਿਵਾਸ ਨਹੀਂ ਹੁੰਦਾ ਤੇ ਜਿੱਥੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਉੱਥੇ ਹਉਮੈ ਠਹਿਰ ਹੀ ਨਹੀਂ ਸਕਦੀ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲ ਜਾਵੇ ਤੇ ਹਨੇਰੇ ਨੂੰ ਕਹਿਣਾ ਨਹੀਂ ਪੈਂਦਾ ਤੂੰ ਚੱਲਿਆ ਜਾ ਉਹ ਆਪਣੇ ਆਪ ਹੀ ਅਲੋਪ ਹੋ ਜਾਂਦਾ ਤੇ ਜਿੱਥੇ ਨਾਮ ਦਾ ਦੀਵਾ ਜਿਸ ਹਿਰਦੇ ਦੇ ਅੰਦਰ ਨਾਮ ਦੀ ਜੋਤ ਸਤਿਗੁਰੂ ਜੀ ਜਗਾ ਦਿੰਦੇ ਨੇ ਨਾ ਹਉਮੈ ਨੂੰ ਕਹਿਣਾ ਨਹੀਂ ਪੈਂਦਾ ਤੂੰ ਚੱਲੇ ਜਾ ਨਾਮ ਦਾ ਪ੍ਰਕਾਸ਼ ਹੁੰਦਿਆਂ ਹਉਮੈ ਆਪੇ ਚਲੇ ਜਾਂਦੀ ਏ ਸਾਧ ਸੰਗਤ ਜੀ ਦਿਨ ਚੜ੍ਹਦਾ ਨਾ ਤੇ ਰਾਤਰੀ ਨੂੰ ਕਦੇ ਧੱਕੇ ਥੋੜਾ ਮਾਰਨੇ ਪੈਂਦੇ ਰਾਤਰੀ ਤੂੰ ਚਲੀ ਜਾ ਹੁਣ ਸੂਰਜ ਆ ਗਿਆ ਤੇਰਾ ਸਮਾਂ ਨਹੀਂ ਹਨੇਰੇ ਨੂੰ ਧੱਕੇ ਥੋੜਾ ਮਾਰਨੇ ਪੈਂਦੇ ਨੇ ਨਾ ਡਾਂਗ ਦਿਖਾ ਕਰਕੇ ਡਰਦੇ ਕਰਕੇ ਭਜਾਉਣਾ ਪੈਂਦਾ ਸੂਰਜ ਚੜ੍ਹਦਾ ਤੇ ਹਨੇਰਾ ਆਪੇ ਹੀ ਚਲਿਆ ਜਾਂਦਾ ਹੈ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਹਿਰਦੇ ਦੇ ਅੰਦਰ ਨਾਮ ਵਸਾ ਦਿੰਦੇ ਨੇ ਜਦੋਂ ਨਾਮ ਦਾ ਪ੍ਰਕਾਸ਼ ਹਿਰਦੇ ਵਿੱਚ ਹੁੰਦਾ ਤੇ ਹਉਮੈ ਆਪੇ ਹੀ ਚਲੇ ਜਾਂਦੀ ਏ ਗੁਰ ਕਿਰਪਾ ਤੇ ਇਹੋ ਰੋਗ ਜਾਏ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੁੰਦਾ ਇਹ

0: ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਵਾਹਿਗੁਰੂ ਜੋ ਪਹਿਲੀ ਅਸ਼ਟਪਦੀ ਦੀ ਸਮਾਪਤੀ ਹੋਈ ਹੈ ਨਾ ਉਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅਸ਼ਟਪਦੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਲਾਰ ਰਾਗ ਦੇ ਅੰਦਰ ਅਸ਼ਟਪਦੀ ਨਹੀਂ ਕੋਈ ਵੀ ਉਚਾਰੀ। ਸਾਧ ਸੰਗਤ ਜੀ ਸ਼ੰਤ ਉਚਾਰਿਆ ਹੈ। ਸ਼ੰਤ ਦਾ ਭਾਵ ਹੁੰਦਾ ਜਿਸ ਦੇ ਵਿੱਚ ਕਾਵਿ ਹੋਵੇ ਅਤੇ ਸੰਗੀਤ ਹੋਵੇ। ਕਾਵਿ ਅਤੇ ਸੰਗੀਤ ਨੂੰ ਮਿਲਾ ਕਰਕੇ ਸ਼ੰਤ ਉਚਾਰਦੇ ਨੇ ਅਤੇ ਸ਼ੰਤ ਦਾ ਅਰਥ ਜਸ ਵੀ ਹੋਇਆ ਕਰਦਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਮਾਣ ਪੁਰਖ ਸ੍ਰੀ ਗੁਰੂ ਗਰੀਬ ਨਿਵਾਜ ਸਾਹਿਬ ਜੀ ਵਾਹਿਗੁਰੂ ਜੀ ਦਾ ਜਸ ਉਚਾਰਦੇ ਹਨ ਜੀਓ। ਪਹਿਲਾਂ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਪ੍ਰਸਾਦ
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕਿਰਪਾ ਦੇ ਰਾਹੀਂ ਕਿਰਪਾ ਦੇ ਦੁਆਰਾ ਹੁੰਦੀ ਹੈ ਜੀਓ।
1: ਪ੍ਰੀਤਮ ਪ੍ਰੇਮ ਭਗਤ ਕੇ ਦਾਤੇ
0: ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਗੁਰਸਿੱਖਾਂ ਦਾ ਜਗਿਆਸੂ ਜਨਾਂ ਦਾ ਸਵਾਲ ਹੈ। ਹੇ ਮਹਾਰਾਜ ਜੀ ਕਿਰਪਾਲਤਾ ਕਰਕੇ ਦੱਸੋ ਵਾਹਿਗੁਰੂ ਜੀ ਪਰਮੇਸ਼ਰ ਜੀ ਕੈਸੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੈਸੇ।

0: ਮਨ ਦੇ ਵਿੱਚੋਂ ਭੁੱਲਦਾ ਨਹੀਂ। ਸੋ ਐਸਾ ਤਿੰਨਾਂ ਦਾ ਪਿਆਰ ਹੈ, ਉਹ ਤਾਂ ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ ਛਕਦਿਆਂ ਛਕਾਉਂਦਿਆਂ ਕਿਰਤ ਵਿਵਹਾਰ ਕਰਦਿਆਂ ਹਰ ਵੇਲੇ ਅੰਤਰ ਆਤਮੇ ਵਾਹਿਗੁਰੂ ਜੀ ਦੇ ਨਾਲ ਏਕਵੇਂ ਕੀ ਹੋਏ ਰਹਿੰਦੇ ਹਨ ਜੀ।
1: ਗੋਪਾਲ ਗੁਣ ਨਿਧ ਸਦਾ ਸੰਗੇ,
0: ਜੋ ਪਰਮੇਸ਼ਰ ਜੀ ਸਦਾ ਹੀ ਤਿਸ ਨੂੰ ਅੰਗ ਸੰਗ ਜਾਣਿਆ ਹੈ।
1: ਗੁਣ ਜਗਦੀਸ਼ਰ,
0: ਤੇ ਸਾਰੇ ਗੁਣਾਂ ਦੇ ਦਾਤੇ ਜਗਦੀਸ਼ਰ, ਜਗਤ ਦੇ ਈਸ਼ਵਰ ਮਾਲਕ ਵਾਹਿਗੁਰੂ ਜੀ ਨੂੰ ਜਾਣਿਆ ਹੈ। ਤੇ ਵਾਹਿਗੁਰੂ ਜੀ ਦੇ ਸਰਬ ਗੁਣ ਸਾਰੇ ਗੁਣਾਂ ਨੂੰ ਧਾਰਨ ਕਰਦੇ ਨੇ। ਵਾਹਿਗੁਰੂ ਜੀ ਤਿੰਨਾਂ ਨੂੰ ਕਿਰਪਾ ਕਰਕੇ ਸਰਬ ਗੁਣ ਸਾਰੇ ਗੁਣ ਬਖਸ਼ ਦਿੰਦੇ ਨੇ ਆਪਣੇ ਵਾਲੇ। ਵਾਹਿਗੁਰੂ ਜੀ ਨਿਰਭਾਉ ਨੇ, ਪਿਆਰਿਆਂ ਨੂੰ ਨਿਰਭਾਉ ਕਰ ਦਿੰਦੇ ਨੇ। ਵਾਹਿਗੁਰੂ ਜੀ ਨਿਰਵੈਰ ਨੇ, ਆਪਣੇ ਪਿਆਰਿਆਂ ਨੂੰ ਨਿਰਵੈਰ ਕਰ ਦਿੰਦੇ ਨੇ। ਵਾਹਿਗੁਰੂ ਜੀ ਮਾਇਆ ਤੋਂ ਅਸੰਗ ਨੇ, ਪਿਆਰਿਆਂ ਨੂੰ ਅਸੰਗ ਕਰ ਦਿੰਦੇ ਨੇ। ਵਾਹਿਗੁਰੂ ਜੀ ਬੰਧਨਾਂ ਤੋਂ ਮੁਕਤ ਨੇ, ਆਪਣੇ ਪਿਆਰਿਆਂ ਨੂੰ ਬੰਧਨਾਂ ਤੋਂ ਮੁਕਤ ਕਰ ਦਿੰਦੇ ਨੇ। ਵਾਹਿਗੁਰੂ ਜੀ ਜਨਮ ਮਰਨ ਤੋਂ ਰਹਿਤ ਨੇ, ਆਪਣੇ ਪਿਆਰਿਆਂ ਨੂੰ ਜਨਮ ਮਰਨ ਤੋਂ ਰਹਿਤ ਕਰ ਦਿੰਦੇ ਨੇ। ਇਸ ਪ੍ਰਕਾਰ ਸਰਬ ਗੁਣ ਜਗਦੀਸ਼ਰ ਹੈ। ਕਿੰਨੇ ਕੁ ਗੁਣ ਗਿਣਨਾ ਕਰੀਏ। ਜਗਦੀਸ਼ਰ ਜੀ, ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਸਾਰੇ ਆਪਣੇ ਗੁਣ ਬਖਸ਼ਦੇ ਨੇ, ਤੇ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦੇ ਸਾਰੇ ਗੁਣਾਂ ਨੂੰ ਧਾਰਨ ਕਰ ਲੈਂਦੇ ਹਨ ਜੀ। ਅਥਵਾ ਸਰਬ ਗੁਣਾਂ ਦੇ ਦਾਤੇ ਵਾਹਿਗੁਰੂ ਜੀ ਨੂੰ ਹੀ ਮਨ ਦੇ ਅੰਦਰ ਧਾਰਨ ਕਰਕੇ ਰੱਖਦੇ ਹਨ ਜੀ।
1: ਮੋਹੇ ਲੀਨਾ ਚਰਨ ਸੰਗੇ,
0: ਇਸ ਪ੍ਰਕਾਰ ਬੇਨਤੀਆਂ ਕਰਦੇ ਨੇ ਮਹਾਰਾਜ ਜੀ। ਆਪ ਜੀਆਂ ਦੇ ਪਾਵਨ ਸੁੰਦਰ ਸਰੂਪ ਨੇ ਸਾਡੇ ਮਨ ਨੂੰ ਮੋਹ ਲਿਆ ਹੈ। ਸਾਡਾ ਜਿਹੜਾ ਮਨ ਹੈ ਨਾ, ਕਿਰਪਾ ਕਰੋ ਸਦਾ ਹੀ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੇ।
1: ਰਸ ਜਨ ਮਾਤੇ,
0: ਭਾਈ ਇਸ ਪ੍ਰਕਾਰ ਬੇਨਤੀਆਂ ਕਰਦੇ ਨੇ ਅੰਮ੍ਰਿਤ ਨਾਮ ਦੇ ਰਸੀਏ ਹੋ ਕਰਕੇ, ਜਿਹੜੇ ਪਰਮੇਸ਼ਰ ਜੀ ਦੇ ਜਨ ਮਾਤੇ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਲੈਣ ਵਿੱਚ ਹੀ ਮਸਤ ਹੋਏ ਨੇ। ਹਰ ਵੇਲਿਆਂ ਦੇ ਲੋਕ ਨਸ਼ੇ ਕਰਦੇ ਨੇ ਮਸਤ ਹੋਣ ਵਾਸਤੇ। ਸਤਿਗੁਰੂ ਪੋਸਤ, ਭੰਗ, ਅਫੀਮ, ਮਦ, ਉੱਤਰ ਜਾਣ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਭਾਈ ਨਾਮ ਦੀ ਖੁਮਾਰੀ ਸਦਾ ਉਹਨਾਂ ਨੂੰ ਨਾਮ ਦੀ ਮਸਤੀ ਚੜ੍ਹੀ ਰਹਿੰਦੀ ਹੈ ਜੀ।
1: ਨਾਨਕ ਪ੍ਰੀਤਮ ਕਿਰਪਾਲ ਸਦਹੂ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜੋ ਪਰਮ ਪ੍ਰੇਮ ਦੇ ਆਸਪਦ ਰੂਪ ਵਾਹਿਗੁਰੂ ਜੀ ਨੇ ਨਾ, ਉਹ ਸਾਰਿਆਂ ਦੇ ਪ੍ਰੀਤਮ, ਪ੍ਰੇਤਮ, ਪਿਆਰੇ ਤੋਂ ਪਿਆਰੇ, ਅਤਿਅੰਤ ਪਿਆਰੇ ਨੇ। ਆਪਣੇ ਭਗਤ ਜਨਾਂ ਦੇ ਉੱਪਰ ਸਦਾ ਸਦਾ ਕਿਰਪਾਲੂ, ਦਇਆ ਮਾਇਆ ਕਰਨੇ ਵਾਲੇ ਹਨ। ਮਹਾਰਾਜ ਐਸੇ ਪਰਮੇਸ਼ਰ ਜੀ ਨੂੰ ਕੀ ਸਾਰੇ ਹੀ ਜਾਣ ਸਕਦੇ ਨੇ? ਸਾਰਿਆਂ ਨੇ ਜਾਣਿਆ। ਹਜ਼ੂਰ ਫਰਮਾਉਂਦੇ ਨੇ, ਭਾਈ ਇਸ ਪ੍ਰਕਾਰ ਵਾਹਿਗੁਰੂ ਜੀ ਨੂੰ ਅੰਗ ਸੰਗ ਅੰਤਰ ਆਤਮੇ ਤੇ ਨਾਲ ਵਸਦਾ ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਨਹੀਂ ਜਾਣਿਆ। ਸਾਰਿਆਂ ਨੇ ਅੰਗ ਸੰਗ ਨਹੀਂ ਜਾਣਿਆ। ਜੇ ਸਾਰੇ ਜਾਣਦੇ ਹੋਣ ਤੇ ਸਾਰੇ ਝੂਠ ਕਿਉਂ ਬੋਲਣ? ਪਾਪ ਕਰਮ ਕਿਉਂ ਕਰਨ? ਬੱਜਰ ਕੁਰੈਤਾਂ ਕਿਉਂ ਕਰਨ? ਦੁਸ਼ਕਰਮੀ ਕਿਉਂ ਹੋਣ? ਸਾਰਿਆਂ ਨੇ ਨਹੀਂ ਜਾਣਿਆ। ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਨੇ ਐਸੀ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣਿਆ ਹੈ ਜੀਓ।
1: ਤਮ ਤੇਰੀ ਗਤ ਅਗਮ ਅਪਾਰ,
0: ਮਹਾਰਾਜ ਉਹਨਾਂ ਦਾ ਪ੍ਰੇਮ ਕੈਸਾ ਹੁੰਦਾ ਹੈ ਤੇ ਪ੍ਰੇਮ ਵਿੱਚ ਕੈਸੇ ਬਚਨ ਉਚਾਰਦੇ ਨੇ। ਹਜ਼ੂਰ ਫਰਮਾਉਂਦੇ ਨੇ, ਉਹ ਵਾਹਿਗੁਰੂ ਜੀ ਦੇ ਪਿਆਰੇ ਸਦਾ ਇਵੇਂ ਉਚਾਰਦੇ ਨੇ, ਪ੍ਰੀਤਮ ਹੇ ਪਰਮ ਪ੍ਰੇਮ ਦੇ ਆਸਪਦ ਸਰੂਪ ਵਾਹਿਗੁਰੂ ਜੀ, ਤੇਰੀ ਜਿਹੜੀ ਗਤ ਪ੍ਰਾਪਤੀ ਦੀ ਮਰਿਆਦਾ ਹੈ ਨਾ, ਉਹ ਅਗਮ ਅਪਾਰ ਹੈ। ਮਹਾਰਾਜ ਮਨ ਕਰਕੇ ਵੀ ਅਪਹੁੰਚੋ, ਪਾਰਾਵਾਰ ਤੋਂ ਰਹਿ ਤੋ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੇਰੀ ਗਤ, ਮਹਾਰਾਜ ਆਪ ਜੀ ਦੀ ਪ੍ਰਾਪਤੀ ਦੀ ਮਰਿਆਦਾ ਵੀ ਤੁਸੀਂ ਜਾਣਦੇ ਹੋ, ਆਪ ਜੀ ਦੀ ਚਾਲ ਤੇ ਮਰਿਆਦਾ ਵੀ ਤੁਸੀਂ ਜਾਣਦੇ ਹੋ। ਮਨ ਕਰਕੇ ਅਗਮੋ, ਸ੍ਰਿਸ਼ਟੀ ਦੇ ਪਾਰਾਵਾਰ ਤੋਂ ਪਰੇ ਹੋ। ਜੋ ਅਪਾਰੇ ਸ੍ਰਿਸ਼ਟੀ ਤੋਂ ਪਰੇ ਬ੍ਰਹਮਾ ਇਤਿਆਦਿਕ ਨੇ ਨਾ, ਉਹਨਾਂ ਕਰਕੇ ਵੀ ਪਾਰਾਵਾਰ ਤੋਂ ਰਹਿਤ ਹੋ ਜੀਓ।
1: ਪਤਿਤ ਤੁਮ ਤਾਰੇ,
0: ਮਹਾਰਾਜ ਫਿਰ ਏਡੇ ਵੱਡੇ ਕਿਰਪਾਲੂ ਆਪ ਜੀ

महाराज

0: ਸਾਡੇ ਦੇ ਵਿੱਚ ਪਾਸ ਹੈ ਬਸਵਾਰ ਮਜਾ ਦੇ। ਮੁਕਤੀ ਦਾਤਾ ਹੋਰ ਕੋਈ ਦੂਜਾ ਨਹੀਂ ਜਾਣਿਆ ਮਹਾਰਾਜ ਜੀ ਕਿਰਪਾਲਤਾ ਕਰਕੇ ਆਪਣਾ ਅੰਜਲੀ ਦਾ ਨਾਮ ਸਾਡੇ ਧਾਰੀ ਦੇਣਾ ਕਰੋ ਅੰਮ੍ਰਿਤ ਸਾਡੀ ਮਨ ਰੂਪੀ ਪ੍ਰਭਾ ਨੂੰ ਸਾਡੀ ਕਿਰਪਾ ਰੂਪੀ ਹੱਥਾਂ ਦੇ ਨਾਲ ਫੜ ਕੱਢ ਕੇ ਕਿਰਪਾ ਰੂਪੀ ਮੋਹ ਦੇ ਚੇਲੇ ਨਾਲ ਫੜ ਕੱਢ ਦੇ ਸਾਨੂੰ ਮੋਹ ਦੇ ਨਾਲ ਕਰੋ ਸਾਨੂੰ ਫੜ ਲੈਣਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਰਦਾ ਦੇ ਨਾਲ ਕਿਰਪਾ ਦੇ ਨਾਲ ਹੀ ਮਾਨੀਏ ਮਨ ਪਾਰੀ ਦੇ ਸਨਮਾਨ ਪਾਈ ਦੇ ਦਰ ਹੈ ਮਾਨ ਮਨ ਮਾਰੀ ਪਾਵ ਹੈ ਹਰ ਲੋਕ ਦੇ ਅੰਦਰ ਵੀ ਸੱਚ ਆਵ ਹੈ ਵਿਚਾਰ ਦੇ ਉਸ ਅੰਦਰ ਵੀ ਸੱਚ ਆਵ ਹੈ ਮਹਾਰਾਜ ਸਾਰੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਹੀ ਰਵਾੜੀ ਰਵਾੜੀ ਰਾਹੀ ਰਵਾੜੀ ਰਵਾੜੀ ਰਾਹੀ ਮਹਾਰਾਜ ਸਾਧ ਸੰਗਤ ਦੇ ਨਾਲ ਮਿਲ ਕਰਕੇ ਸਾਧ ਸੰਗਤ ਦੇ ਨਾਲ ਹੀ ਕਰ ਰਹੇ ਹੋਏ ਆਪ ਜੀ ਨੂੰ ਜਪਦੇ ਰਹੀਏ ਜਪਦੇ ਰਹੀਏ ਇਹ ਦਿਨਾਂ ਦੇ ਉੱਪਰ ਕਿਰਪਾਲਤਾ ਕਰਨ ਵਾਲੇ ਗੋਬਿੰਦ ਜੀ ਪਾਲਤਾ ਕਿਰਪਾਲ ਦੇ ਗੋਬਿੰਦ ਜੀ ਦੀ ਸੇਵਾ ਭਗਤੀ ਦੀ ਸਾਰਤਾ ਦੇ ਦੇਵੋ ਆਪਣੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਸਿਮਰਨ ਕਰਦੇ ਰਹੀਏ ਸਿਮਰਨ ਕਰਦੇ ਰਹੀਏ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਭਾਈ ਸੇਵੇ ਬੇਨਤੀਆਂ ਕਰਦੇ ਰਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਾਨੂੰ ਆਪਣੇ ਬਣਾ ਲਏ ਆਪ ਆਪਣੇ ਬਣਾ ਲਿਆ ਨੂੰ ਨੀਚਾ ਨੂੰ ਸ਼ਰਨਾਇਆ ਨੂੰ ਜਾਣ ਮਹਾਰਾਜ ਜਿਨ੍ਹਾਂ ਦੇ ਉੱਪਰ ਵੀ ਦਇਆ ਮਾਇਆ ਕੀਤੀ ਆਪਣੇ ਪਿਆਰੇ ਭਗਤ ਬਣਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਸ ਆਓ ਆਪਣੇ ਪਿਆਰੇ ਆਪ ਹੀ ਆਪਣੇ ਰੂਪ ਦੇ ਨਾਲ ਮਿਲਾਇਆ ਹੈ।
1: वाहेगुरु जी का खालसा वाहेगुरु जी का वाहेगुरु जी की फतेह वाहेगुरु जी की फतेह अचूत है पार ब्रह्म नासी मगन सासी अग्नि
2: संत कर सदा संग धारा

ਵਾਹਿਗੁਰੂ ਨਾਮ ਜਹਾਸ ਜੋ ਸਰਦਾ ਕਰ ਸੇਵਦੇ ਗੁਰ ਪ੍ਰਸਾਦਿ ਉਤਾਰਿ ਨਿਹਾਰ ਕਥਾ ਨਿਤਾ ਪ੍ਰਗਟ ਹੋਤ ਹਾਰ ਸੁਣੋ ਸੋ ਸਿੰਘ ਸੁਜਾ ਸੁਣੋ ਸੋ ਸਿੰਘ ਨਾਨਕ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਕਲਿਆ ਸਦਾ

Oh, my God.

Thank you.

गवरी।

ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਣੇ ਸਰਬੱਤ।

ਰੋਏ ਸਭ ਲੈਗੇ ਬੱਚੇ ਸਮਝੋਏ ਦੋਰਾ ਕਿਸ ਮਾਮਲੇ ਕੀ ਕਰ ਕੋੜਾ ਪਾਸਾ ਡੰਗਾ ਬਾਜੇ ਬਟੇ ਕੰਨ ਨੇ ਕਲੰਕ ਉਤਾਰ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸਿਉਂ ਕਾਉ ਸਭੰ ਸਰਬਦਾਸ ਸਰਬਜੀਤੇ ਦੁਕਾਲ ਅਨਾਸੀ ਦਇਆਲ ਸਰੂਪੇ ਸਦਾਇਲ ਸੰਗੇ ਭੰਗੰ ਰੂਦੇ ਦੇਖਤੇ ਗੁਪਤੇ ਨੁਸਰਤ ਬੇਦਰੀ ਆਪਤੇ ਨਾਨਕ ਗੁਰੂ ਗੋਬਿੰਦ ਸਿੰਘ ਕਾਲ ਰੁਸਾਏ ਦਰਬਾਰ ਮੈਂ

ਜੀ ਗੁਰੂ ਗਰੀਬ ਨਾਨਕ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਆਪ ਜੀ ਦਰੋ ਕਰੋ ਨਾਮਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰਪਵਾਨ ਕਰਨ ਦੀ ਯਾਤਰਾ ਸਫਲੀ ਕਰਨੀ।

ਮੋਹ ਨਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕੰਬਰ ਕਿਤੇ ਘਾਨੇ ਨਾ ਪਰਤੇ ਤੇ ਭੂ ਮਹੀ ਤੇ ਹੋਏ ਕੇ ਫਿਰ ਭੂ ਮਹੀ ਮਿਲਾਇ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰਹੀ ਕੀ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਪ ਔਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰ ਸੇ ਦਿਲੇ ਸਰਦਰੁ ਜੋ ਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਵੇਸ ਪੂਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਹਾ ਭਯੋ ਮੱਲ ਜੋ ਪਿਕਾੜਤ ਅਨੇਕ ਡੰਡ ਸੋ ਤੋ ਨਾ ਡੰਡੋ ਤਸ ਟੰਗ ਅਥ ਦੀਸ ਕਹੋ ਕਹਾ ਭਯੋ ਰੁਕੀ ਜੋ ਪਿਡਾਰ ਰਹੋ ਉਰਦ ਮੁਖ ਮਨ ਤੇ ਨਾ ਮੁੰਡ ਨੇ ਵਰਾਯੋ ਆਦਿ ਈਸ ਕਹੋ ਕਾਮਨਾ ਦੀਨ ਸਦਾ ਦਾਮਨਾ ਪ੍ਰਭੀ ਨੇ ਇੱਕ ਭਾਵਨਾ ਬੀਨ ਕੈਸੇ ਭਾਵੇ ਜਗ ਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਗ ਗੋਚਰਿਆ ਫੁੱਲ ਫੂਲ ਕੋ ਬਛਈਆ ਸਦਾ ਬੰਨ ਕੋ ਬ੍ਰਹਮਈਆ ਔਰ ਦੂਸਰੋ ਨ ਬੋਕ ਸੌ ਕਹਾ ਭਯੋ ਬੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀ ਜੋਕ ਸੌ ਕਾਮਨਾ ਦੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਇੱਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸੌ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਗੋਰ ਗਨ ਕਰਿਓਈ ਕਰਤ ਹੈ ਇਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਂ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕੈਸੇ ਕੈ ਤਰਤ ਹੈ ਜੈਸੇ ਇੱਕ ਸੌਂਗ ਕਹੂੰ ਜੋਗਿਆ ਬੈਰਾਗੀ ਬਨ ਕਾ ਬਹੁ ਸੰਨਿਆਸ ਭੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਕੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਦੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਕੀ ਦਰ ਪੁਕਾਰ ਪਰ ਸੀਤ ਕਾਲ ਕੁੰਚਰ ਔਗਤ ਹਾ ਅਨੇਕ ਦਾ ਪੁਕਾਰ ਹੀ ਕਹਾ ਵਯੋ ਜਪ ਕਲ ਵਤਰ ਲਿਓ ਕਾਂਚੀ ਬੀਜ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ ਕਹਾ ਵਯੋ ਫਾਂਸ ਡਾਰ ਬੂਢਿਓ ਜੜ ਗੰਗ ਦਾਰ ਡਾਰ ਡਾਰ ਫਾਂਸ ਠੱਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਿਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਗਾਇਰ ਸਹਤ ਹੈ ਜਾਪ ਕੇ ਗੀਤ ਜੋ ਪਾਇਤ ਅਜਾਪ ਦੇਵ ਬੂਧਨਾ ਸਦੀਵ ਤੁਹੀ ਉਚਰਤ ਹੈ ਨਭ ਕੇ ਉਡਤ ਜੋ ਬਨਾਰਾਇਣ ਪਾਈਅਤ ਅਨਲ ਅਕਾਸ ਬੰਜੀ ਡੋਲ ਬੋ ਕਰਤ ਹੈ ਆਗ ਮੇ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਸ ਕਿਉ ਭੁਜੰਗ ਨ ਤਰਤ ਹੈ ਕਉ ਭਯੋ ਮੁੰਡਿਆ ਸੰਨਿਆਸੀ ਕੋ ਜੋਗੀ ਹੋਯੋ ਕਉ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਵਜੀ ਇਮਾਮ ਸਾਵਿਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਹੋਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਬੋ ਏਕ ਹੀ ਕਿਸੇਵ ਸਭ ਹੀ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹ ਰਾਮ ਸੀਤ ਸੋਈ ਪੂਜਾ ਨਿਵਾਜ ਹੋਈ ਮਨ ਸਭ ਏਕ ਪਿਆ ਅਨੇਕੋ ਭਰਮਾਵ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਬੇਸ ਕੋ ਪ੍ਰਭਾਵ ਹੈ

ਕਹੂੰ ਦੇਹ ਦੋਖੰ ਕਹੂੰ ਔਗਤੀ ਰੋਗ ਕੇ ਸੋਖ ਸੋਖੰ ਕਹੂੰ ਦੇਵ ਵਿਜੈ ਕਹੂੰ ਦੈਤ ਬਾਨੀ ਕਹੂੰ ਜਾ ਛਗੰਦਰਵ ਕੇ ਨਰ ਕਹਾਨੀ ਕਹੂੰ ਰਾਜਸੀ ਸਾਤ ਕੀ ਤਾਮਸੀ ਹੋਂ ਕਹੂੰ ਜੋਗ ਵਿਦਿਆ ਧਰੇ ਤਾਪਸੀ ਹੋਂ ਕਹੂੰ ਰੋਗ ਰਹਿਤਾ ਕਹੂੰ ਜੋਗ ਚੁਕਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋਂ ਕਹੂੰ ਜਜ ਵਿਦਿਆ ਧਰੇ ਮਾਨਵੀ ਹੋਂ ਕਹੂੰ ਰਾਜਸੀ ਹੋਂ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਉਮ ਬਾਣੀ ਕਹੂੰ ਕੋਕ ਕੀ ਕਾਵ ਕਥੈ ਕਹਾਣੀ ਕਹੂੰ ਅਦਰ ਸਾਰੰਗ ਕਹੂੰ ਭਦਰ ਰੂਪੰ ਕਹੂੰ ਮਧੁਰ ਬਾਣੀ ਕਹੂੰ ਛੁਦ੍ਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਚਿਤਰੰ ਸਰੂਪੰ ਕਹੂੰ ਪਰਮ ਪੁਰਾਣ ਕੋ ਭਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ

ਵਾਗਿਆ ਕਹੁ ਦੇਵ ਬਾਨੀ ਕਹੁ ਰਾਜ ਵਿਦਿਆ ਕਹੁ ਰਾਜਧਾਨੀ ਕਹੁ ਮੰਤ੍ਰ ਵਿਦਿਆ ਕਹੁ ਤੰਤ੍ਰ ਸਾਰੰ ਕਹੁ ਜੰਤ੍ਰ ਜੀਤੰ ਕਹੁ ਸਹਸ੍ਰ ਧਾਰੰ ਕਹੁ ਹੋਮ ਪੂਜਾ ਕਹੁ ਦੇਵ ਅਰਚਾ ਕਹੁ ਪਿੰਗੁਲਾ ਚਾਰਣੀ ਗੀਤ ਚਰਚਾ ਕਹੁ ਬੀਨ ਵਿਦਿਆ ਕਹੁ ਗਾਨ ਗੀਤੰ ਕਹੁ ਮਲੇਜ ਭਾਖਿਆ ਕਹੁ ਵੇਦ ਰੀਤੰ ਕਹੁ ਨ੍ਰਿਤ ਵਿਦਿਆ ਕਹੁ ਨਾਗ ਬਾਣੀ ਕਹੁ ਗਾਰ

ਵਿਆਲ ਕੱਟਿਓ ਨੰਗ ਅਛੈ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛੈ ਤੋਰ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਤੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਕਲਪ ਏਕ

ਪੂਰਵ ਸਰੂਪ ਹੈ ਅਛਿਜ ਤੇ ਜਮਾਨੀਏ ਸਦੀਵ ਸਿੱਧ ਸੁੱਧਤਾ ਪ੍ਰਤਾਪ ਪਤ੍ਰ ਜਾਨੀਏ ਨਰਾਗ ਰੰਗ ਰੂਪ ਹੈ ਨਰੋਗ ਰਾਗ ਰੇਖ ਹੈ ਅਧੋਗ ਦਾਗ ਤੱਕ ਹੈ ਅਭੂਤ ਬ੍ਰਹਮ ਵੇਖ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਘ ਸਿਘ ਵੇਗ ਹੈ ਸਦੀਵ ਵਿਸਵਰਣ ਹੈ ਵਿਸਵੰਬਰ ਵਿਸਵਨਾਥ ਹੈ ਵਿਸੇਗ ਵਿਸਵਰਣ ਹੈ ਜਿਮੀ ਜਮਾਨ ਕੇ ਬਿਖੇ ਸਦੀਵ ਕਰਮ ਭਰਮ ਹੈ ਅਦਵੇਗ ਹੈ ਅਵੇਗ ਹੈ ਅਲੇਖ ਨਾਥ ਜਾਨੀਏ ਸਦੀਵ ਸਰਬ ਠੌਰ ਮੈਂ ਵਿਸੇਖ ਆਨ ਮਾਨੀਏ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਣ ਯੋ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ

ਗਗਨ ਜੇ ਆਦਿ ਦੇਵ ਹੈ ਕਹੋ ਸੁ ਕੈਸ ਪਾਈਐ ਜਿਮੀ ਜਮਾਨ ਕੇ ਬਿਕ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਨਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ਮਕੀਨਿਓ।

ਸਰਬ ਸਬਦ ਪਤਾਰ ਕੇ ਦਰਜਾ ਪਹੀ ਜਹ ਜਾਪ ਆਦਿ ਦੇਵ ਅਗਾਦ ਤੇਜ ਅਨਾਦ ਮੁਰਤ ਅਤਾਪ ਜੰਤਰ ਮੰਤਰ ਨਾ ਆਵੇ ਕਰ ਤੰਤਰ ਮੰਤਰ ਨਕੀਨ ਸਰਬ ਠੌਰ ਰਹੇ ਬਿਰਾਜ ਧਿਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵ ਦਾਨੋ ਨਾ ਬ੍ਰਹਮ ਛਤਰੀਅਨ ਮਾਹੇ ਬੈਸਰੰਗ ਬਿਖੇ ਬਿਰਾਜ ਸੂਦਰ ਭੀ ਵਹ ਨਾਹੇ ਗੂੜ ਗੌੜ ਨਾ ਭੀਲ ਭੀ ਕਰ।

ਸੀ ਸਭ ਠੌਰ ਨਿਵਾਸਨ ਪਾਏ ਪਤਾਲ ਆਕਾਸਨ ਲੇ ਸੰਕਟੇ ਨਿਵਾਰਣ ਨਦਮ ਉਧਾਰਣ ਤੇਜ ਪ੍ਰਕਾਰ ਖੰਡ ਧੁੰਦ ਤਪੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਦ ਛੇ ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋ ਸੀ ਸਤਰ ਪ੍ਰਕਾਰ ਖਣ ਆਦ ਨੀਲ ਅਗਾਦ ਫੇ ਚੰਚਲਾ ਚਖੰਗੀ ਅਲਗ ਬੁਜੰਗੀ ਧੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਬੁਜੇ ਦਾਮਨੇ ਦਮੰਕੇ ਕੇ ਹਰਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰਖੰਡਨ ਸੁੰਭ ਚਕਰਤ ਨਿਸੁੰਭ ਮਥੇ ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਬਿਸੋਚਨ ਕੌਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰਿ ਸੁਭਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰਾਂਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਅਨਾਥ ਗਾ ਦੁਰਧੰ ਘੰਟ ਕਾ ਵਿਰਾਜੇ।

ਦੇਖ ਕਹੇ ਬਾਸ ਦਾਸ ਕਹੇ ਕੌਣ ਵੇਗ ਕਹੇ ਨਾਮ ਦਾਸ ਹੈ ਕਵੰਜਾਤ ਜੇ ਸਤਰੁ ਮਿਤ੍ਰ ਨਹੀਂ ਪੁੱਤਰ ਭਰਾਤ ਕਰੁਣਾ ਨਿਦਾਨ ਕਾਰਨ ਸਰੂਪ ਜੇ ਚਕਰ ਚਿਹਨ ਨਹੀਂ ਰੰਗ ਰੂਪ ਜੇ ਖੇਤ ਵੇਦ ਨਹੀਂ ਕਰਮ ਕਾਲ ਸਭ ਜੀਵ

ਬੰਧਨ ਦੁਰੰਤ ਜੇ ਨੇਤ ਨੇਤ ਨਿਸਿ ਦਿਨੁ ਚਰੰਤ ਪਾਯੋ ਨ ਜਾਏ ਜੈ ਭੈਰ ਪਾਰ ਦੀਨਾਨ ਦੁਖ ਤਹਿਤਾ ਉਤਾਰ ਕਈ ਕੋਟ ਇੰਦਰ ਜਹ ਬਾਨ ਹਾਰ ਕਈ ਕੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾਨੰਦ ਜੇ ਨੇਤ ਨੇਤ ਨਿਸਿ ਦਿਨੁ

ਆਵੇ ਖੋਜ ਤਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨਾ ਆਵੇ। ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਗ ਸੇ ਸਭ ਹੂੰ ਮਿਲ ਗਾਯੋ। ਵੇਦ ਕਤੇ ਵਨ ਵੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਯੋ। ਪਾਏ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਦਨ ਧਿਆਯੋ। ਧਿਆਨ ਧਰੋ ਤੇ ਕੋ ਮਨ ਮੈਂ ਜੈ ਕੋ ਅਮਿਤੋਜ ਸਭੈ ਜਗ ਛਾਯੋ। ਵੇਦ ਪੁਰਾਨ ਕਤੇਵ ਕੁਰਾਨ ਅਭੇਦ ਨਿਰਬਾਨ ਸਭੈ ਬਜਹਾਰੇ। ਵੇਦ ਨ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਨਚੇਦ ਪੁਕਾਰੇ। ਰਾਖ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਖ ਨ ਸੰਗ ਤਿਹਾਰੇ। ਆਦ ਅਨਾਦ ਅਗਾਦ ਅਪੇਕਤ ਵੈਖ ਜਪਿਓ ਤਿਨੇ ਹੀ ਕੁਲਤਾਰੇ। ਤੀਰਥ ਕੋਟ ਕੀਏ ਸਨਾਨ ਦੀਏ ਬਹੁਦਾਨ ਮਹਾਪ੍ਰਤ ਧਾਰੇ। ਦੇਸ ਫਿਰਿਓ ਕਰ ਬੇਸ ਸਬੋਧਨ ਕੇ ਸਰੇ ਨ ਮਿਲੇ ਹਰ ਪਿਆਰੇ। ਆਸਨ ਕੋਟ ਕਰੇ ਅਸ਼ਟਾਂਗ ਦਰੇ ਬਹੁ ਨਿਆਸ ਕਰੇ ਮੁਖਕਾਰੇ। ਦੀਨ ਦਿਆਲ ਅਕਾਲ ਵਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤਵ ਪ੍ਰਸਾਦ ਕਬਿਤ ਅਤਰ ਕੇ ਚਲਈਆ ਛਿਦ ਛਤਰ ਕੇ ਧਰਈਆ ਛਤਰ ਧਾਰਿਓ ਕੇ ਚਲਈਆ ਮਹਾ ਸਤਰਨ ਕੇ ਸਾਲ ਹੈ। ਦਾਨ ਕੇ ਦੇਵਈਆ ਮਹਾਮਾਰ ਕੇ ਬਠਈਆ ਅਵਸਾਨ ਕੇ ਦੇਵਈਆ ਹੈ ਘਟਈਆ ਜੈ ਮਜਾਲ ਹੈ। ਯੁੱਧ ਕੇ ਜਿਤਈਆ

ਹੋਰ ਬਿਨਾ ਪਾਰ ਪਾਵੈ ਹਿੰਗੁਲਾ ਹਿਮਾਲਯ ਜਾਵੇ ਗੁਰ ਕਰਦੇ ਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧੇ ਪਉਨ ਸਾਧਨਾ ਕਿਤੇ ਗੰਧ ਅਰਬ ਕੇ ਅਰਬੀ ਅਰਧ ਤੇਰੇ ਨਾਮ ਹੈ ਫਾਰਾ ਕੇ ਫਿਰੰਗੀ ਮਾਨ ਕੰਧਾਰੀ ਕੁਰੇ ਸੀ ਜਾਨ ਪੱਛਮ ਕੇ ਪੱਛਮੀ ਪਛਾਨ ਨਿਜ ਕਾਬ ਹੈ ਮਰ ਹਟਾ ਮੰਗੇ ਲੇ ਤੇਰੇ ਮਨ ਸੋ ਤਪੱਸਿਆ ਕਰੇ ਦੇੜ ਵੈ ਤਿਲੰਗੇ ਪਹਿਚਾਨੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੋਹਿਲ ਮੰਗ ਦੇਸ ਕੇ ਮੰਗੇ ਲੇ ਵੀਰ ਬੰਗ ਸੇ ਬੁੰਦੇਲ ਬਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਜਿਨ ਮਚੀਨ ਕੇ ਸੀਸ ਨਿਆਵੇ ਤਿਬ ਤੇ ਧਿਆਏ ਦੁਖ ਦੇਹ ਕੇ ਦਲਤ ਹੈ ਜਿਨੇ ਤੋਹੇ ਗਾਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਵ ਧਨ ਧਾਮ ਫਲ

ਹਾਤੀ ਕੀ ਪੁਕਾਰ ਪਲ ਪਾਛ ਪਾਹੁ ਚਤ ਤਾਹੀ ਝਿਟਕੀ ਚਿੰਗਾਰ ਪਹਿਲੇ ਹੀ ਸੁਨੀਅਤ ਹੈ। ਕਿਤੇ ਇੰਦਰ ਦਵਾਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ। ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ। ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ ਕਹੀ

ਵਖਾਨੀ ਹੈ ਅਦਵੈ ਬਿਨਾ ਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕਹਿਰਾ ਸੀ ਹੈ ਨਾ ਸੀ ਕਹਿ ਕੇ ਮਾਨੀਐ ਜੰਤਰ ਹੂੰ ਨਜਾਤ ਜਾ ਕੇ ਬਾਪ ਹੂੰ ਨਮਾਇਤਾ ਕੀ ਪੂਰਨ ਪ੍ਰਭਾ ਕੀ ਸੋ ਛਡਾ ਕੇ ਅਨਮਾਨੀਏ ਤੇਜ ਹੂੰ ਕੁਤੰਤਰ ਹੈ ਕੇ ਰਾਜ ਸੀ ਕੁਜੰਤਰ ਹੈ ਕੇ

Vai. Vai.

ਕਹਿੰਦੇ ਸਗਲ ਜਗਤ ਚੰਗਿਆਂ ਬੁਰਿਆਂ ਧਰਮ ਹਦੂ ਕਰ।

ਗਿਆਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ

ਤੋਂ ਬਾਅਦ ਜਿਹੜਾ ਕੁਛ ਇਤਿਹਾਸ ਜਿਹੜਾ ਹੈ ਜੋ ਕਵੀ ਰਾਜ ਜੀ ਨੇ ਇਸ ਗ੍ਰੰਥ ਦੇ ਵਿੱਚ ਦਰਜ ਕੀਤਾ, ਪਹਿਲੇ ਤਾਂ ਬਹੁਤ ਸੰਕਸ਼ਿਪਤ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਉਹਨਾਂ ਦੀ ਕਥਾ ਜਿਹੜੀ ਹੈ ਉਹ ਕਵੀ ਰਾਜ ਜੀ ਨੇ ਦਰਜ ਕਰਨਾ ਕੀਤਾ। ਉਹ ਤੋਂ ਬਾਅਦ ਜੋ ਪਾਲਕ ਅਜੀਤ ਸਿੰਘ ਜਿਹੜਾ ਹੈ ਜਿਹਨੂੰ ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਪਾਲ ਪੋਸ ਕੇ ਵੱਡਾ ਕੀਤਾ, ਆਪਣਾ ਨਾਮ ਦਿੱਤਾ, ਉਹਨੇ ਜੋ ਹਰਕਤਾਂ ਕੀਤੀਆਂ ਉਹ ਇਤਿਹਾਸ ਆਪਨੇ ਸਰਵਣ ਕੀਤਾ। ਉਹ ਤੋਂ ਬਾਅਦ ਜਦੋਂ ਉੱਥੇ ਘੇਰਾ ਪੈ ਗਿਆ ਉਹਦੀ ਘਰਵਾਲੀ ਨੂੰ ਉਹਦੇ ਬੱਚੇ ਨੂੰ ਉਹਨੇ ਬਾਹਰ ਕਢਾ ਲਿਆ, ਉਹਨਾਂ ਨੂੰ ਮਾਤਾ ਜੀ ਕੋਲ ਭੇਜ ਦਿੱਤਾ। ਮਾਤਾ ਜੀ ਕੋਲ ਆਏ, ਮਾਤਾ ਜੀ ਨੇ ਕਹਿ ਦਿੱਤਾ ਕਿ ਨਾ ਭਾਈ ਅਸੀਂ ਨਹੀਂ ਰੱਖ ਸਕਦੇ ਹਾਂ। ਉਹਨਾਂ ਨੇ ਕਿਹਾ ਸਾਡਾ ਕੀ ਦੋਸ਼ ਹੈ। ਇਸ ਤਰ੍ਹਾਂ ਬਹੁਤ ਦੁਚਿਤਾਈ ਦੇ ਵਿੱਚ ਮਾਤਾ ਜੀ ਫਸ ਗਏ ਕਿ ਜੀ ਹੁਣ ਤਾਂ ਇਹ ਛੋਟਾ ਬੱਚਾ, ਇਹਦਾ ਸੱਚ ਕੀ ਦੋਸ਼ ਹੈ, ਉਹ ਬੱਚੀ ਦਾ ਉਹਦੀ ਘਰਵਾਲੀ ਦਾ ਕੀ ਦੋਸ਼ ਹੈ। ਮਾਤਾ ਜੀ ਨੇ ਰੱਖ ਲਿਆ, ਉੱਥੋਂ ਨਿਕਲਣਾ ਪਿਆ। ਫਿਰ ਸਾਧ ਸੰਗਤ ਜੀ ਮਾਤਾ ਜੀ ਜੋ ਹਨ ਉੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ, ਜੋ ਨਸਲਵਾਦੀ ਹਮਲੇ ਸ਼ੁਰੂ ਹੋ ਗਏ ਹਨ। ਉਹਨਾਂ ਨੇ ਇੰਨੀ ਕੁ ਗੱਲ ਨੂੰ ਜਿਹੜਾ ਇੰਨਾ ਜ਼ਿਆਦਾ ਵਧਾ ਦਿੱਤਾ ਜੀ ਸਾਡਾ ਬੰਦਾ ਮਾਰ ਦਿੱਤਾ, ਅਜੀਤ ਸਿੰਘ ਨੇ ਕਰ ਦਿੱਤਾ ਸੀ ਸਿੱਖਾਂ ਨੂੰ ਮਾਰਨਾ, ਮਾਤਾ ਜੀ ਨੂੰ ਇਹ ਕਰਨਾ, ਅਤੇ ਜਿੱਥੇ ਮਾਤਾ ਜੀ ਰਹਿੰਦੇ ਉਹ ਅਸਥਾਨ ਵੀ ਜਿਹੜਾ ਸਾਰਾ ਤਹਿਸ ਨਹਿਸ ਕਰ ਦਿੱਤਾ ਸਰਕਾਰੀ, ਅਤੇ ਖਜ਼ਾਨੇ ਦੇ ਵਿੱਚ ਉਹਨੂੰ ਜਮ੍ਹਾਂ ਕਰਾਉਣਾ ਕੀਤਾ। ਬਹੁਤ ਬੇਦਬੀਆਂ ਕਰਨੀਆਂ ਕੀਤੀਆਂ। ਗੁਰੂ ਘਰ ਜਿਹੜਾ ਹੈ ਖਾਸ ਕਰਕੇ ਕਿ ਰਕਾਬਗੰਜ ਸਾਹਿਬ ਉਸ ਟਾਈਮ ਦੇ ਵਿੱਚ ਸਭ ਤੋਂ ਵੱਡਾ ਅਸਥਾਨ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕਾਇਮ ਕਰਨਾ ਕੀਤਾ, ਉਹ ਅਸਥਾਨ ਨੂੰ ਢਹਿ ਢੇਰੀ ਕਰ ਦਿੱਤਾ। ਤੁਰਕਾਂ ਨੇ ਕਬਜ਼ਾ ਕਰ ਲਿਆ। ਮਾਤਾ ਜੀ ਕੋਲ ਜਦੋਂ ਆਏ ਮਾਤਾ ਜੀ ਨੇ ਬਚਨ ਕੀਤਾ, ਸਾਧ ਸੰਗਤ ਜੀ ਜੋ ਸਤਿਗੁਰੂ ਮਹਾਰਾਜ ਜੀ ਦੇ ਫੁੱਲ ਅਤੇ ਔਰ ਜੋ ਹੈ ਜੋ ਗਾਗਰ ਜਿਹੜੀ ਹੈ ਜਿਹਦੇ ਵਿੱਚ ਅਸਥੀ ਆਦਿਕ ਰਾਖ ਆਦਿਕ ਜੋ ਹੈ ਉਹਨੂੰ ਬਹੁਤ ਹੇਠਾਂ ਦਬਣਾ ਕੀਤਾ, ਅਤੇ ਉੱਥੇ ਪੁੱਛਿਆ ਕਿ ਭਾਈ ਉਹਨਾਂ ਨੇ ਪੱਟਿਆ ਕਿ ਨਹੀਂ। ਉਹਨਾਂ ਨੇ ਕਿਹਾ ਜੀ ਉੱਤੋਂ ਉੱਤੋਂ ਪੱਟ ਲਿਆ, ਕੁਛ ਨਹੀਂ ਮਿਲਿਆ ਉਹਨਾਂ ਨੂੰ। ਉਹਨਾਂ ਮੁਸਲਮਾਨਾਂ ਨੂੰ ਥੋੜ੍ਹੀ ਪਤਾ ਸੀ ਕਿ ਅੰਦਰ ਕੀ ਹੈ, ਅਤੇ ਉਹਨਾਂ ਨੇ ਉਹੀ ਉਸ ਤਰ੍ਹਾਂ ਹੀ ਇਹ ਕਰਕੇ ਉਹਨਾਂ ਨੇ ਆਪਣੀ ਮਸੀਦ ਬਣਾ ਲਈ। ਮਾਤਾ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ, ਜੜ ਰਹਿ ਗਈ ਹੈ, ਉਹ ਨਿਸ਼ਾਨੀ ਰਹਿ ਗਈ ਹੈ, ਅਤੇ ਬਾਅਦ ਦੇ ਵਿੱਚ ਗੁਰੂ ਕਾ ਖਾਲਸਾ ਪ੍ਰਗਟ ਹੋਵੇਗਾ। ਇਹੋ ਜਿਹੇ ਸੂਰਮੇ ਜੁਝਾਰੂ ਆਉਣਗੇ, ਉਹਨਾਂ ਦਾ ਇਸ਼ਾਰਾ ਸੀ ਕਿ ਬਾਬਾ ਬਘੇਲ ਸਿੰਘ ਜੀ ਆਦਿਕ ਇਹ ਆ ਕਰਕੇ ਉਹੀ ਮਸੀਤ ਉਹਨਾਂ ਦੇ ਹੱਥੋਂ ਉਹਨੂੰ ਤੁੜਵਾ ਕਰਕੇ ਉਸ ਅਸਥਾਨ 'ਤੇ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਅਸਥਾਨ ਗੁਰੂ ਕਾ ਖਾਲਸਾ ਸਥਾਪਿਤ ਕਰੇਗਾ। ਜੋ ਮਹਾਰਾਜ ਜੀ ਦਾ ਲਕਸ਼ ਹੈ, ਜੋ ਮਹਾਰਾਜ ਜੀ ਦੀ ਭਾਵਨਾ, ਮਹਾਰਾਜ ਜੀ ਦੀ ਸੇਵਾ ਵਿਫਲ ਥੋੜ੍ਹੀ ਜਾ ਸਕਦੀ ਹੈ। ਕਈ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਕੁਛ ਸਮੇਂ ਦੇ ਅਨੁਸਾਰ ਪਿਆਰਿਓ ਘਾਟਾ ਵਾਧਾ ਹੋ ਜਾਂਦਾ, ਲੇਕਿਨ ਫਿਰ ਬਾਅਦ ਦੇ ਵਿੱਚ ਸਮਾਂ ਜਦੋਂ ਬਦਲਦਾ ਉਸ ਮੁਤਾਬਕ ਫਿਰ ਪਿਆਰਿਓ ਅਤੇ ਉਸ ਅਸਥਾਨਾਂ 'ਤੇ ਆਪਣੇ ਕਬਜ਼ੇ ਹੋ ਜਾਂਦੇ, ਉੱਥੇ ਵੱਡੇ ਵੱਡੇ ਅਸਥਾਨ ਬਣ ਜਾਂਦੇ। ਸਭ ਇਹ ਸਮੇਂ ਦੀ ਗੇੜ ਦੇ ਵਿੱਚ ਚੱਲਦਾ। ਮਾਤਾ ਜੀ ਨੇ ਬਚਨ ਕੀਤਾ। ਉਹ ਤੋਂ ਬਾਅਦ ਜਿਹੜਾ ਹਠੀ ਸਿੰਘ ਜਿਹੜਾ ਹੈ ਉਹਦੀ ਕਥਾ ਕਵੀ ਰਾਜ ਜੀ ਨੇ ਇੱਥੇ ਦਰਜ ਕਰਨਾ ਕੀਤਾ। ਮਾਤਾ ਜੀ ਨੇ ਸਾਧ ਸੰਗਤ ਜੀ ਸੱਚ ਜਾਣੋ ਅਤੇ ਉਹਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਮਾਤਾ ਜੀ ਨੇ, ਅਤੇ ਬਹੁਤ ਗੁਰਬਾਣੀ ਦਾ ਪ੍ਰਚਾਰ ਕਰਨਾ ਕੀਤਾ। ਇਹ ਹੋ ਗਿਆ ਜੱਸਾ ਸਿੰਘ ਆਲੂਵਾਲੀਆ ਜੀ, ਉਹਨਾਂ ਨੂੰ ਮੁੱਢਲੀ ਸਿੱਖਿਆ ਜਿਹੜੀ ਹੈ ਮਾਤਾ ਜੀ ਤੋਂ ਪ੍ਰਾਪਤ ਹੋਈ। ਮਾਤਾ ਜੀ ਨੇ ਵਰ ਦਿੱਤਾ ਇਹ ਬਹੁਤ ਵੱਡਾ ਆਲਮ ਫਾਜ਼ਲ ਹੋਵੇਗਾ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜਿਨ੍ਹਾਂ ਨੂੰ ਸੁਲਤਾਨ ਉਲ ਕੌਮ ਦਾ ਦਰਜਾ ਪ੍ਰਾਪਤ ਹੋਇਆ, ਸੱਚ ਜਾਣੋ ਪਿਆਰਿਓ ਪਿਤਾ ਜੀ ਉਹਨਾਂ ਦੇ ਚੜ੍ਹਾਈ ਕਰ ਗਏ ਸਨ, ਅਤੇ ਉਹਨਾਂ ਦੀ ਸਤਿਕਾਰਯੋਗ ਮਾਂ ਅਤੇ ਛੋਟਾ ਬੱਚਾ ਜੱਸਾ ਸਿੰਘ ਇੰਨਾ ਵਧੀਆ ਰਸ ਭਿੰਨਾ ਕੀਰਤਨ ਕਰਦੇ ਸਨ, ਕੀਲ ਕੇ ਰੱਖ ਦਿੰਦੇ। ਮਾਤਾ ਜੀ ਨੇ ਬੇਅੰਤ ਬਖਸ਼ਿਸ਼ਾਂ ਕਰਨੀਆਂ ਕੀਤੀਆਂ। ਮਾਤਾ ਜੀ ਨੇ ਉਹਨਾਂ ਨੂੰ ਤਾਲੀਮ ਮੁੱਢਲੀ ਜਿਹੜੀ ਹੈ ਗੁਰਬਾਣੀ ਦੀ ਦਿੱਤੀ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਹਠੀ ਸਿੰਘ ਵੀ ਜਿਹੜਾ ਹੈ ਇਹਨਾਂ ਨੂੰ ਵੀ ਗੁਰਬਾਣੀ ਦੀ ਸੰਥਿਆ ਮਾਤਾ ਜੀ ਨੇ ਕਰਾਉਣੀ ਕੀਤੀ ਹੈ। ਮੈਂ ਪਿਆਰਿਓ ਬੇਨਤੀ ਕਰਨਾ ਕਰਾਂ ਕਿ ਦੇਖੋ ਕਈ ਵਾਰੀ ਬੰਦੇ ਦੀ ਬਿਰਤੀ ਕਿਹੋ ਜਿਹੀ ਹੁੰਦੀ ਇਹ ਆਪਾਂ ਵਿਚਾਰ ਕਰ ਲਈਏ। ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ ਕਈ ਵਿਅਕਤੀ ਜਿਹੜੇ ਹਨ ਉਹ ਬਾਣੀ ਬਹੁਤ ਪੜ੍ਹਦੇ ਹਨ, ਇਹਨੂੰ ਆਪਾਂ ਦੂਜੇ ਪਾਸੇ ਲੈ ਕੇ ਨਹੀਂ ਜਾਣਾ। ਕਈਆਂ ਦੀ ਬਿਰਤੀ ਜਿਨ੍ਹਾਂ ਦੀ ਮਾੜੀ ਬਿਰਤੀ ਹੁੰਦੀ ਹੈ, ਗੰਦੀ ਬਿਰਤੀ ਹੁੰਦੀ ਹੈ, ਅੰਦਰ ਜ਼ਹਿਰ ਭਰਿਆ ਹੋਇਆ ਹੁੰਦਾ, ਸੱਚ ਜਾਣੋ ਪਿਆਰਿਓ ਉਹਨਾਂ ਨੂੰ ਕੋਈ ਬਾਣੀ ਪੜਾਵੇ, ਸਿਮਰਨ ਕਰਾਵੇ, ਕਰਦੇ ਵੀ ਹਨ, ਇੰਨਾ ਪਾਠ ਕਰਨਗੇ, ਇੰਨਾ ਸਿਮਰਨ ਕਰਨਗੇ, ਲੇਕਿਨ ਅੰਦਰ ਦੀ ਕੌੜਤਨ ਜਿਹੜੀ ਹੈ,
ਅੰਦਰ ਦਾ ਜ਼ਹਿਰ ਜਿਹੜਾ ਹੈ ਪਿਆਰਿਓ ਉਹਨਾਂ ਦੇ ਅੰਦਰਲਾ ਨਹੀਂ ਜਾਂਦਾ। ਇਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਨਾ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮਹਿ ਚੂਕ ਅੰਧੇ ਏਕ ਨਾ ਲਾ ਗਈ ਜਿਉਂ ਬਾਂਸ ਵਜਾਈਐ ਫੂਕ। ਗੁਰਬਾਣੀ ਨੂੰ ਪੜ੍ਹ ਕੇ ਕਈਆਂ ਦਾ ਜੀਵਨ ਉਧਾਰ ਹੋ ਜਾਂਦਾ, ਕਈ ਪਿਆਰਿਓ ਗੁਰਬਾਣੀ ਨੂੰ ਹੀ ਪੜ੍ਹ ਕਰਕੇ ਤੇ ਉਹ ਗਲਤ ਕੰਮ ਕਰਦੇ ਹਨ। ਬਾਣੀ ਦਾ ਸਹਾਰਾ, ਗੁਰੂ ਘਰ ਦਾ ਸਹਾਰਾ, ਨਾਮ ਦਾ ਸਹਾਰਾ, ਸੇਵਾ ਦਾ ਸਹਾਰਾ ਲੈ ਕਰਕੇ ਪੁੱਠੇ ਸਿੱਧੇ ਕੰਮ ਕਰਦੇ ਹਨ। ਵੇਖਿਆ ਨਾ ਪਿਆਰਿਓ, ਜਿੰਨੇ ਵੀ ਦੰਭੀ ਪਖੰਡੀ ਜਿਹੜੇ ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਹੋਣ, ਜਦੋਂ ਵੀ ਉਹਨਾਂ ਨੇ ਦੰਭ ਕਰਨਾ, ਪਖੰਡ ਕਮਾਉਣਾ ਪਿਆਰਿਓ, ਕਦੇ ਵੇਖਿਆ ਜੀ ਉਹਨਾਂ ਨੇ ਕੋਈ ਗਲਤ ਦਾ ਸਹਾਰਾ ਲਿਆ? ਜੋ ਵੀ ਤੁਹਾਡੇ ਜ਼ਹਿਨ ਦੇ ਵਿੱਚ ਆਉਂਦਾ ਹੋਵੇ ਤੁਸੀਂ ਪੜ੍ਹ ਕੇ ਇੱਕ ਵਾਰੀ ਵਿਚਾਰ ਕਰ ਲਿਓ ਕਿ ਉਹਨੇ ਕੋਈ ਗਲਤ ਦਾ ਸਹਾਰਾ ਲਿਆ ਨਹੀਂ ਪਿਆਰਿਓ। ਗਲਤ ਦਾ ਸਹਾਰਾ ਲਓਗੇ ਤੇ ਬੰਦਾ ਪਕੜਿਆ ਜਾਵੇਗਾ। ਗਲਤੀ ਦਾ, ਗਲਤ ਦਾ ਸਹਾਰਾ ਲੈ ਕਰਕੇ ਬੰਦਾ ਨਾਮ ਥੋੜ੍ਹੀ ਰੋਸ਼ਨ ਕਰ ਸਕਦਾ, ਚੰਗੇ ਦਾ ਸਹਾਰਾ ਲੈਣਾ ਪੈਂਦਾ। ਫਿਰ ਉਹ ਬਾਣੀ ਦਾ ਸਹਾਰਾ ਲੈਂਦੇ ਹਨ, ਬਾਣੀ ਦਾ ਸਹਾਰਾ ਲੈ ਕਰਕੇ ਉਹ ਤੇ ਉਹਦੇ ਪੁੱਠੇ ਸਿੱਧੇ ਅਰਥ ਕਰਨਾ, ਉਹਨੂੰ ਆਪਣੇ ਵੱਲ ਮੋੜਨਾ। ਸਿਮਰਨ ਦਾ ਸਹਾਰਾ ਲੈਂਦੇ, ਨਾਮ ਦਾ ਸਹਾਰਾ ਲੈਂਦੇ। ਕਈ ਕਹਿੰਦੇ ਜੀ ਭਾਵੇਂ ਪਿਆਰਿਓ ਬੈਠ ਕਰਕੇ ਅੰਦਰ ਖਾਤੇ ਜੋ ਮਰਜ਼ੀ ਜ਼ਹਿਰ ਪਕਦਾ ਹੋਵੇ, ਲੇਕਿਨ ਬਾਹਰ ਜਦੋਂ ਕਈ ਬਹਿੰਦੇ ਫਿਰ ਇਹੀ ਕਹਿੰਦੇ ਕਿ ਦੇਖੋ ਜੀ ਇੰਨੇ ਘੰਟੇ ਬਹਿੰਦੇ ਸਨ, ਇੰਨਾ ਕੀਰਤਨ, ਇੰਨੀ ਕਥਾ, ਇੰਨੀ ਬਾਣੀ ਪੜ੍ਹਦੇ ਸੁਣਦੇ, ਲੇਕਿਨ ਉਹਦਾ ਜੀਵਨ ਪਿਆਰਿਓ ਜਦੋਂ ਵੇਖਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਯਾਰ ਇਹ ਤਾਂ ਕੁੜੱਤਨ ਗੰਦਗੀ ਦੇ ਨਾਲ ਭਰਿਆ ਹੋਇਆ ਹੈ। ਇਹਦਾ ਮਤਲਬ ਪਿਆਰਿਓ, ਇਹ ਤਾਂ ਇੱਕ ਵਿਦਵਾਨ ਨੇ ਬੜਾ ਪਿਆਰਾ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਕਿ ਉਹਨੇ ਕਿਹਾ ਕਿ ਇੱਕ ਅੰਮ੍ਰਿਤ ਦਾ ਕੁੰਡ ਜਿਹੜਾ ਹੈ, ਇੱਕ ਅੰਮ੍ਰਿਤ ਦੇ ਕੁੰਡ ਦੇ ਵਿੱਚ ਜਿਹਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਤੇ ਉਹਦੇ ਵਿੱਚ ਪਿਆਰਿਓ ਇੱਕ ਵਿਅਕਤੀ ਨੇ ਕੀ ਕੀਤਾ ਕਿ ਬੋਤਲ ਜਿਹੜੀ ਹੈ ਬੋਤਲ ਦੇ ਵਿੱਚ ਜ਼ਹਿਰ ਪਾ ਦਿੱਤਾ। ਜ਼ਹਿਰ ਪਾ ਕਰਕੇ ਚੰਗੀ ਤਰ੍ਹਾਂ ਉਹਦਾ ਢੱਕਣ ਨਾਪ ਦਿੱਤਾ, ਨਾਪ ਕਰਕੇ ਅੰਮ੍ਰਿਤ ਦੇ ਉਸ ਬਾਟੇ ਸੋਮੇ ਦੇ ਵਿੱਚ, ਅੰਮ੍ਰਿਤ ਦੇ ਪਤੀਲੇ ਦੇ ਵਿੱਚ ਉਹ ਬੋਤਲ ਨੂੰ ਪਾ ਦਿੱਤਾ ਤੇ ਪਾਉਣ ਤੋਂ ਬਾਅਦ ਇੱਕ ਦੋ ਸਾਲ ਉਹਨੂੰ ਉਤਰ ਹੀ ਰਹਿਣ ਦਿੱਤਾ ਤੇ ਕੀ ਤੱਕਦਾ ਕਿ ਭਾਈ ਬਾਅਦ ਦੇ ਵਿੱਚ ਜਦੋਂ ਖੋਲ੍ਹਿਆ ਕਿ ਬਾਹਰ ਤਾਂ ਅੰਮ੍ਰਿਤ ਹੈ, ਲੇਕਿਨ ਉਹਦੇ ਮਨ ਵਿੱਚ ਆਇਆ ਕਿ ਉਹ ਬੋਤਲ ਜਿਹੜੀ ਹੈ ਉਹ ਇੰਨੇ ਸਾਲ ਇਹ ਅੰਮ੍ਰਿਤ ਵਿੱਚ ਰਹਿਣ ਕਰਕੇ ਕਿ ਉਹਦੀ ਤਾਸੀਰ ਬਦਲੀ ਕਿ ਨਹੀਂ ਬਦਲੀ, ਇੰਨਾ ਉਹਨੇ ਅੰਮ੍ਰਿਤ ਦਾ ਸੰਗ ਕੀਤਾ, ਉਹ ਜ਼ਹਿਰ ਅੰਮ੍ਰਿਤ ਦੇ ਵਿੱਚ ਤਬਦੀਲ ਹੋਇਆ ਕਿ ਨਹੀਂ ਹੋਇਆ। ਜਦੋਂ ਉਹਨੇ ਉਹਦਾ ਉਹ ਬੋਤਲ ਕੱਦ ਕੇ ਉਹਦਾ ਢੱਕਣ ਖੋਲ੍ਹ ਕੇ ਵੇਖਿਆ ਤੇ ਕੀ ਤੱਕਦਾ ਕਿ ਅੰਦਰ ਜ਼ਹਿਰ ਔਰ ਜ਼ਿਆਦਾ ਜਿਹੜਾ ਹੈ ਜ਼ਹਿਰੀਲਾ ਹੋ ਗਿਆ। ਅੰਮ੍ਰਿਤ ਵੀ ਹੈ ਤੇ ਨਾਲ ਜ਼ਹਿਰ ਵੀ ਹੈ, ਬਾਹਰੀ ਅੰਮ੍ਰਿਤ ਹੈ, ਲੇਕਿਨ ਉਹਨੇ ਜੋ ਉਹ ਬੋਤਲ ਨੂੰ ਜਦੋਂ ਖੋਲ੍ਹ ਕੇ ਵੇਖਿਆ ਤੇ ਉਹ ਅੰਮ੍ਰਿਤ ਵਿੱਚ ਰਹਿਣ ਕਰਕੇ ਪਿਆਰਿਓ ਉਹਦੀ ਤਾਸੀਰ ਨਹੀਂ ਬਦਲੀ, ਉਹ ਜ਼ਹਿਰ ਦਾ ਜ਼ਹਿਰ ਰਹਿ ਗਿਆ। ਇਸ ਤਰ੍ਹਾਂ ਹੀ ਕਈ ਬੰਦੇ ਪਿਆਰਿਓ, ਮੈਂ ਬੇਨਤੀ ਕਰਾਂ, ਕਈਆਂ ਦੀ ਮਨੋਬਿਰਤੀ ਜਿਹੜੀ ਹੈ ਇੰਨੀ ਮਾੜੀ ਹੁੰਦੀ ਹੈ, ਉਹ ਚੰਗੇ ਪਾਸੇ ਵੀ ਆ ਕਰਕੇ ਪਿਆਰਿਓ ਉਹ ਗਲਤ ਕੰਮ ਕਰਦੇ। ਹੁਣ ਵੇਖਦੇ ਹਾਂ ਸਭ ਤੋਂ ਜ਼ਿਆਦੀਆਂ ਚੋਰੀਆਂ ਕਿੱਥੇ ਹੁੰਦੀਆਂ, ਧਾਰਮਿਕ ਅਸਥਾਨਾਂ 'ਤੇ ਹੁੰਦੀਆਂ। ਸਭ ਤੋਂ ਜ਼ਿਆਦਾ ਕਈ ਚੀਜ਼ਾਂ ਗਲਤ ਕੰਮ ਜਿਹੜੇ ਧੱਕਾ ਮੁੱਕੀ ਕੁਛ ਵੀ ਇਹ ਚੀਜ਼ਾਂ ਹੁੰਦੀਆਂ ਆਪਾਂ ਵੇਖਦੇ ਹਾਂ ਕਿੱਥੇ ਹੁੰਦੇ, ਧਾਰਮਿਕ ਅਸਥਾਨਾਂ 'ਤੇ ਹੁੰਦੇ, ਕਿਉਂਕਿ ਲੋਕ ਧਰਮ ਦਾ ਸਹਾਰਾ ਲੈ ਕਰਕੇ ਪੁੱਠੇ ਸਿੱਧੇ ਕੰਮ ਕਰਦੇ ਹਨ। ਹੁਣ ਉਹੀ ਤੁਸੀਂ ਵਿਚਾਰ ਕਰੋ, ਮਾਤਾ ਜੀ ਤੋਂ ਸੰਥਿਆ ਜਿਹੜੀ ਹੈ ਹੱਠੀ ਸਿੰਘ ਨੇ ਵੀ ਲਈ ਤੇ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਨੀ ਵੇਲੇ ਉਹਨਾਂ ਨੇ ਵੀ ਸੰਥਿਆ ਪ੍ਰਾਪਤ ਕੀਤੀ। ਉਹ ਸੁਲਤਾਨ ਉਲ ਕੌਮ ਬਣ ਕੇ ਨਿਬੜੇ ਹਨ, ਪੰਥ ਦਾ ਜਥੇਦਾਰ ਬਣ ਕਰਕੇ ਸਿਰ ਲੱਥ ਜੋਧੇ ਦਾ ਖਿਤਾਬ ਉਹਨਾਂ ਨੂੰ ਸੁਲਤਾਨ ਉਲ ਕੌਮ ਦਾ ਇੱਕੋ ਇੱਕ ਵਿਅਕਤੀ ਨੂੰ ਖਿਤਾਬ ਪ੍ਰਾਪਤ ਹੋਇਆ ਬਾਬਾ ਜੱਸਾ ਸਿੰਘ ਜੀ ਨੂੰ। ਉਹਨਾਂ ਨੂੰ ਸੰਥਿਆ ਕਿੱਥੋਂ, ਮਾਤਾ ਜੀ ਤੋਂ ਪ੍ਰਾਪਤ ਹੋਈ। ਹੱਠੀ ਸਿੰਘ ਨੂੰ ਵੀ ਸੰਥਿਆ ਮਾਤਾ ਜੀ ਨੇ ਦਿੱਤੀ। ਗੁਰਬਾਣੀ

ਇੱਕ ਪਾਸੋਂ ਮਾਰੋ ਦੂਜੇ ਪਾਸਿਓਂ ਫੂਕ ਨਿਕਲ ਜਾਂਦੀ। ਹਠੀ ਸਿੰਘ ਨੂੰ ਵੀ ਸੰਥਿਆ ਦਿੱਤੀ ਕਿ ਭਾਈ ਚੰਗਾ ਬਣ ਜਾਵੇਗਾ, ਜੀਵਨ ਸੁਧਰ ਜਾਵੇਗਾ। ਸਗੋਂ ਪਿਆਰਿਓ ਉਹਦਾ ਜੀਵਨ ਇੰਨਾ ਭ੍ਰਸ਼ਟ ਹੋ ਗਿਆ। ਉਹਨੇ ਕੀ ਕੀਤਾ, ਬਾਣੀ ਪੜ੍ਹ ਕਰਕੇ ਉਹਨੂੰ ਲੱਗਿਆ ਕਿ ਦੇਖੋ ਜੀ, ਜੇ ਮੈਂ ਬਾਣੀ ਰਚਦਾ ਹਾਂ, ਤੁਕਬੰਦੀ ਕਰਦਾ ਹਾਂ, ਤੇ ਉਸ ਵੇਲੇ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਮਹਾਨਤਾ ਬਾਣੀ ਕਰਕੇ ਹੈ ਕਿ ਜੀ ਮਹਾਰਾਜ ਜੀ ਦੀ ਬਾਣੀ ਸਤਿਗੁਰੂ ਮਹਾਰਾਜ ਜੀ ਨੂੰ ਧੁਰ ਕੀ ਬਾਣੀ ਉਤਰਦੀ ਹੈ, ਚਲੋ ਆਪਾਂ ਵੀ ਇਹੋ ਜਿਹੀ ਕੋਈ ਰਚਨਾ ਆਪਣੀ ਬਣਾਈਏ। ਤੇ ਉਹਨੇ ਪਿਆਰਿਓ ਪਹਿਲੇ ਯਤਨ ਤਾਂ ਬਹੁਤ ਕਰਨਾ ਕੀਤਾ ਕਿ ਮੈਂ ਕੋਈ ਬਾਣੀ ਰਚਾਂ, ਤੁਕਬੰਦੀ ਕਰਾਂ, ਲੇਕਿਨ ਇੱਕ ਵੀ ਅੱਖਰ ਉਤੋਂ ਉਤਰਿਆ ਨਹੀਂ, ਚਾਰ ਪੰਕਤੀਆਂ ਵੀ ਨਹੀਂ ਬਣੀਆਂ, ਹਾਰ ਗਿਆ, ਥੱਕ ਗਿਆ। ਫਿਰ ਪਿਆਰਿਓ ਨੇ ਬੇਈਮਾਨੀ ਕੀ ਕੀਤੀ, ਗੁਰਬਾਣੀ ਦੇ ਸ਼ਬਦ ਜਿਹੜੇ ਨਾ ਪਿਆਰਿਓ, ਉਹਨੂੰ ਲੈ ਕਰਕੇ ਜੋ ਮਹਾਰਾਜ ਜੀ ਦਾ ਨਾਮ ਆਉਂਦਾ, ਨਾ ਕਹੋ ਨਾਨਕ ਕਹਿ ਨਾਨਕ ਜਨ ਨਾਨਕ ਨਾਨਕ ਵਿਚਾਰਾ ਆਦਿਕ, ਉੱਥੇ ਪਿਆਰਿਓ ਉਹਨੇ ਬੇਈਮਾਨੀ ਕੀਤੀ, ਨਾਨਕ ਸ਼ਬਦ ਹਟਾ ਕਰਕੇ ਕਹੋ ਹੱਠੀ ਸਿੰਘਾ, ਕਹੋ ਹੱਠੀਆ, ਕਹੋ ਦਾਸ ਹੱਠੀ ਕਰਕੇ ਇਸ ਤਰ੍ਹਾਂ ਉਹਨੇ ਨਾਮ ਵਰਤਣਾ ਕੀਤਾ। ਜਦੋਂ ਮਾਤਾ ਜੀ ਨੂੰ ਪਤਾ ਚੱਲਿਆ, ਮਾਤਾ ਜੀ ਬਹੁਤ ਗੁੱਸੇ ਦੇ ਵਿੱਚ ਆਏ। ਯਾਦ ਰੱਖੋ ਪਿਆਰਿਓ, ਇਸ ਤਰ੍ਹਾਂ ਹੀ ਜਿਹੜਾ ਕਈ ਵਿਅਕਤੀਆਂ ਨੇ ਕਰਨਾ ਕੀਤਾ, ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਨਾ ਪਿਆਰਿਓ, ਤੇ ਪ੍ਰਿਥੀ ਚੰਦ ਜਿਹੜਾ ਹੈ, ਧੰਨ ਗੁਰੂ ਅੰਗਦ ਦੇ ਅਰਜਨ ਦੇਵ ਜੀ ਮਹਾਰਾਜ ਜੀ ਦਾ ਭਤੀਜਾ ਲੱਗਦਾ, ਮਿਹਰ ਪ੍ਰਿਥੀ ਚੰਦ ਉਹਦਾ ਲੜਕਾ ਮਿਹਰਬਾਨ, ਪ੍ਰਿਥੀ ਚੰਦ ਭਰਾ ਲੱਗਦਾ ਉਹਦਾ ਲੜਕਾ ਸੀ ਮਿਹਰਬਾਨ। ਇਤਿਹਾਸ ਦੇ ਵਿੱਚ ਬਚਨ ਆਉਂਦਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠ ਕਰਕੇ ਕੀਰਤਨ ਸਰਵਣ ਕਰ ਰਹੇ ਸਨ, ਰਬਾਬੀ ਜਿਹੜੇ ਉਹ ਕੀਰਤਨ ਗਾ ਰਹੇ, ਤੇ ਉਹਨਾਂ ਨੇ ਕੱਚੀ ਬਾਣੀ ਪੜ੍ਹ ਲਈ। ਉਹਨਾਂ ਨੇ ਕੱਚੀ ਬਾਣੀ ਨੂੰ ਜਦੋਂ ਪੜ੍ਹਨਾ ਕੀਤਾ, ਤੇ ਫਿਰ ਅੰਤੀਵਕਾ ਦੇ ਵਿੱਚ ਨਾਨਕ ਸ਼ਬਦ ਆਇਆ। ਮਹਾਰਾਜ ਜੀ ਗੁੱਸੇ ਵਿੱਚ ਆਏ, ਕਹਿਣ ਲੱਗੇ ਉਸ ਰਾਗੀ ਨੂੰ, ਰਬਾਬੀ ਨੂੰ, ਕਿ ਭਾਈ ਆ ਸ਼ਬਦ ਦਾ ਕੀਰਤਨ ਕਿਉਂ ਕਰ ਰਿਹਾ? ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸੱਚੀ ਬਾਣੀ ਦਾ ਕੀਰਤਨ ਕਰ, ਕੱਚੀ ਬਾਣੀ ਹੈ। ਉਹਨੇ ਕਿਹਾ, ਮਹਾਰਾਜ ਮੈਨੂੰ ਥੋੜ੍ਹੀ ਪਤਾ, ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਆਇਆ, ਕਹੋ ਨਾਨਕ ਕਹਿ ਨਾਨਕ ਕਰਕੇ, ਸਾਨੂੰ ਥੋੜ੍ਹੀ ਕੋ ਪਤਾ ਕਿ ਭਾਈ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਕਿ ਨਹੀਂ ਹੈ। ਉਹ ਨਾਨਕ ਸ਼ਬਦ ਵੇਖ ਕਰਕੇ ਉੱਤੇ ਸ਼ਬਦ ਆਇਆ ਕਿ ਆਸਾ ਮਹੱਲਾ ਪੰਜਵਾਂ, ਆਸਾ ਮਹੱਲਾ ਚੌਥਾ, ਸ਼੍ਰੀ ਰਾਗ ਮਹੱਲਾ ਪਹਿਲਾ ਪੰਜਵਾਂ ਕਰਕੇ, ਕਿਉਂਕਿ ਉਹ ਵੀ ਜਿਹੜਾ ਨਾ ਸਾਧ ਸੰਗਤ ਜੀ ਆਪਣੇ ਆਪ ਨੂੰ ਪੰਜਵੀਂ ਪਾਤਸ਼ਾਹੀ ਉਹ ਘੋਸ਼ਿਤ ਕਰਦਾ ਸੀ ਮਿਹਰਬਾਨ। ਜਦੋਂ ਮਹਾਰਾਜ ਜੀ ਨੂੰ ਪਤਾ ਚੱਲਿਆ, ਔਰ ਕਈ ਸਿੱਖਾਂ ਨੇ ਦੱਸਿਆ ਕਿ ਸਤਿਗੁਰੂ ਮਹਾਰਾਜ ਇਹ ਜਿਹੜਾ ਨਾ ਇਹਦੇ ਵਿੱਚ ਮੀਣੇ ਜਿਹੜੇ ਹਨ, ਇਹ ਗੁਰਬਾਣੀ ਦੇ ਵਿੱਚ ਰੜਾ ਕਰ ਰਹੇ ਹਨ, ਇਹ ਆਪਣੀ ਬਾਣੀ ਰਚ ਕਰਕੇ ਇਹ ਸ਼ਬਦ ਬਣਾ ਕਰਕੇ ਲੋਕਾਂ ਵਿੱਚ ਪੇਸ਼ ਕਰ ਰਹੇ, ਹੁਣ ਕੱਚੀ ਬਾਣੀ ਦਾ ਇੰਨਾ ਪ੍ਰਚਲਨ ਹੋ ਗਿਆ। ਸੱਚ ਜਾਣੋ, ਉਸ ਵੇਲੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੇਖਿਆ ਸੱਚੀ ਬਾਣੀ ਜੋ ਅਥੈਂਟਿਕ ਬਾਣੀ ਹੈ ਉਹਦਾ ਪ੍ਰਚਾਰ ਘੱਟ ਗਿਆ, ਕੱਚੀ ਬਾਣੀ ਜਿਹੜੀ ਹੈ ਉਹਦਾ ਪ੍ਰਚਾਰ ਵੱਧ ਗਿਆ, ਤੇ ਉਸ ਵੇਲੇ ਪਿਆਰਿਓ ਇਤਿਹਾਸਕਾਰ ਲਿਖਦੇ ਹਨ, ਮਿਹਰਬਾਨ ਪੁੱਤ ਪ੍ਰਿਥੀਆ ਕਾ, ਮਿਹਰਬਾਨ ਇਹ ਪ੍ਰਿਥੀ ਚੰਦ ਦਾ ਪੋਤਾ। ਤੇ ਵਿਦਵਾਨਾਂ ਨੇ ਦੇਖੋ ਬਾਣੀ ਰਚੇ ਕਰਕੇ ਨਹੀਂ ਕਿਹਾ ਕਿ ਮਿਹਰਬਾਨ ਪੁੱਤ ਪ੍ਰਿਥੀਆ ਦਾ ਕਵੀਸ਼ਰੀ ਕਰੇ, ਉਹ ਕਵੀਸ਼ਰੀ ਕਰਦਾ ਸੀ, ਬਾਣੀ ਲਿਖਦਾ ਸੀ। ਅਰਬੀ ਫਾਰਸੀ ਹਿੰਦਵੀ ਬਹੁ ਪੜੇ, ਤਿੰਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਉਹਨੇ ਵੀ ਬਾਣੀ ਬਣੀ ਬਣਾਈ ਹੈ, ਤੇ ਲੇਕਿਨ ਬੇਈਮਾਨੀ ਕੀ ਕੀਤੀ, ਆਪਣੇ ਬਾਣੀ ਨੂੰ ਰਲਾ ਕਰਨ ਦੇ ਲਈ ਉਹਨੇ ਨਾ ਭੋਗ ਜਿਹੜਾ ਹੈ ਨਾਨਕ ਸ਼ਬਦ ਪਾ ਕਰਕੇ ਉਹਨੇ ਇਹ ਵਰਤਣਾ ਕੀਤਾ, ਜਿਸ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਭੁਲੇਖਾ ਪੈ ਗਿਆ। ਕਈਆਂ ਨੂੰ ਲੱਗਦਾ ਸੀ ਕਿ ਜੀ ਇਹ ਧਰ ਦੁਰਗਾ ਦਰਗਾਹੀ ਬਾਣੀ ਹੈ, ਸੱਚੀ ਬਾਣੀ ਹੈ। ਫਿਰ ਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਸਾਡੇ ਰਹਿੰਦਿਆਂ ਇਹ ਕੰਮ ਹੋ ਰਿਹਾ, ਸਾਡੇ ਤੋਂ ਬਾਅਦ ਕੀ ਹੋਵੇਗਾ? ਇਹ ਪਿਆਰਿਓ ਮੂਲ ਬੱਜਾ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਜੋ ਸੱਚੀ ਬਾਣੀ ਜਿਹੜੀ ਹੈ ਉਹਨੂੰ ਇੱਕ ਥਾਂ ਤੇ ਇਕੱਤਰ ਕਰਕੇ ਉਹਦੀ ਜਿਲ ਤਿਆਰ ਕਰਨੀ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਜਿਹੜਾ ਹੈ ਮਹਾਰਾਜ ਨੇ ਤਿਆਰ ਕਰਨਾ ਕੀਤਾ। ਉਹ ਤੋਂ ਬਾਅਦ ਵੀ ਪਿਆਰਿਓ ਮੈਂ ਆਪ ਨੂੰ ਬੇਨਤੀ ਕਰਾਂ, ਦੇਖੋ ਕਿਉਂਕਿ ਸਾਡਾ ਫਰਜ਼ ਬਣਦਾ ਕਿ ਸੰਗਤਾਂ ਦੇ ਅੱਗੇ ਜੋ ਵੀ ਜਾਣਕਾਰੀ ਹੈ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਅੱਜ ਆਪਾਂ ਦੇਖੋ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਆਰਿਓ ਇਹ ਖਰੜਾ ਜਿਹੜਾ ਜਿਹਨੂੰ ਅੰਗਰੇਜ਼ ਪੈਟੈਂਟ ਆਪਾਂ ਬੋਲਦੇ ਆ, ਉਹ ਉਹਨਾਂ ਨੇ ਖਰੜਾ ਪੂਰਾ ਤਿਆਰ ਕਰਨਾ ਕੀਤਾ।
ਅੱਜ ਜਿੰਨੇ ਵੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੋ ਸਰੂਪ ਆ ਪੋਥੀਆਂ ਸ਼ਬਦੇ ਉਹੀ ਖਰੜੇ ਮੁਤਾਬਕ ਸ਼ਬਦੇ ਹਨ। ਬਹੁਤ ਵਧੀਆ ਗੱਲ ਹੈ ਪਿਆਰਿਓ, ਜੇ ਕਿਉਂਕਿ ਇਸ ਤਰ੍ਹਾਂ ਕੋਈ ਵੀ ਜਣਾ ਕਣਾ ਕੋਈ ਵੀ ਜਥੇਬੰਦੀ ਇਹ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਰੜਾ ਕਰ ਦੇਣਾ। ਅੱਜ ਇੱਕ ਖਰੜਾ ਜਿਹੜਾ ਹੈ ਤਿਆਰ ਹੋਇਆ, ਅੱਜ ਕੰਪਿਊਟਰ ਦਾ ਜ਼ਮਾਨਾ ਹੈ, ਇੰਟਰਨੈਟ ਦਾ ਜ਼ਮਾਨਾ ਹੈ, ਆਪਾਂ ਉਹੀ PDF ਨੂੰ ਵੇ ਪੜ੍ਹਦੇ ਹਾਂ, ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਦੇ। ਲੇਕਿਨ ਆਪ ਜੀ ਪਿਆਰਿਓ ਪੁਰਾਤਨ ਜਿਹੜੇ ਹੱਥ ਲਿਖਤ ਸਰੂਪ ਜਿਹੜੇ ਹਨ, ਕਈਆਂ ਨੂੰ ਪਿਆਰਿਓ ਹੱਥ ਲਿਖਤ ਸਰੂਪਾਂ ਦਾ ਪਤਾ ਹੀ ਨਹੀਂ ਹੁੰਦਾ। ਹੱਥ ਲਿਖਤ ਸਰੂਪ ਜਿਹੜੇ ਅੱਜ ਵੀ ਪਿਆਰਿਓ ਤੇ ਕਈ ਜਿਹੜੇ ਸਰੂਪ ਉਹਨਾਂ ਦੇ ਵਿੱਚ ਬਹੁਤ ਸਾਰਾ ਬਾਣੀ ਦਾ ਜਿਹੜਾ ਹੈ ਕਈਆਂ ਨੇ ਰਲਾ ਕਰਨਾ ਕੀਤਾ। ਬਾਣੀ ਦੀ ਕਈ ਵਾਰੀ ਤਰਤੀਬ ਅੱਗੇ ਪਿੱਛੇ ਹੋ ਜਾਂਦੀ ਹੈ, ਕਈ ਵਾਰੀ ਆਪਾਂ ਹੀ ਪਿਆਰਿਓ ਮੈਂ ਬੇਨਤੀ ਕਰ ਰਿਹਾ, ਕਈ ਵਾਰੀ ਤੁਸੀਂ ਆਪਾਂ ਖੁਦ ਵੇਖੀਏ, ਆਪਾਂ ਖੁਦ ਲਿਖਦੇ ਹਾਂ ਪਿਆਰਿਓ ਲਿਖਦੇ ਹਾਂ, ਜੇ ਆਪਾਂ ਇੱਕ ਵੀ ਪੈਰਾਗ੍ਰਾਫ ਲਿਖਦੇ ਹਾਂ ਇੱਕ ਵੀ ਸ਼ਬਦ ਲਿਖਦੇ ਹਾਂ ਉਹਦੇ ਵਿੱਚ ਇੱਕ ਦੋ ਗਲਤੀਆਂ ਰਹਿ ਜਾਂਦੀਆਂ। ਕਈ ਵਾਰੀ ਲਿਖਾਰੀ ਜਦੋਂ ਲਿਖਦਾ ਪਿਆਰਿਓ ਤੋਂ ਗਲਤੀਆਂ ਰਹਿ ਜਾਂਦੀਆਂ ਤੇ ਉਹਦਾ ਜੇ ਸੁਧਾਰ ਹੋ ਗਿਆ ਠੀਕ ਹੈ, ਨਹੀਂ ਤਾਂ ਜੇ ਉਹਦੀ ਸੁਧਾਈ ਨਹੀਂ ਹੋਈ ਪਤਾ ਨਹੀਂ ਚੱਲਿਆ, ਕਈ ਵਾਰੀ ਉਹ ਪਤਾ ਨਹੀਂ ਲੱਗਦਾ ਸੁਧਾਈ ਤੋਂ ਬਾਅਦ ਵੀ, ਫਿਰ ਉਹਦੀ ਨਕਲ ਕਰਕੇ ਦੂਜੇ ਨੇ ਲਿਖਿਆ ਉਹ ਵੀ ਉਹ ਗਲਤੀ ਕਰ ਜਾਂਦਾ। ਕਈ ਸਰੂਪ ਪਿਆਰਿਓ ਅਸੀਂ ਵੇਖੇ ਉਹਦੇ ਵਿੱਚ ਤੇ ਔਰ ਕੋਈ ਵਾਧੂ ਸ਼ਬਦ ਜਿਹੜੇ ਹਨ ਕਈਆਂ ਨੇ ਦਰਜ ਕਰਨੇ ਕੀਤੇ, ਵਾਧੂ ਬਾਣੀ ਵੀ ਜਿਹੜੀ ਹੈ ਉਹਨਾਂ ਨੇ ਰਲਾ ਕਰਨਾ ਕੀਤਾ। ਜਦੋਂ ਆਪਾਂ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਦੇ ਹਾਂ ਤਾਂ ਪਤਾ ਲੱਗਦਾ ਕਿ ਭਾਈ ਕਿਸ ਤਰ੍ਹਾਂ ਦਾ ਇਹ ਕੰਮ ਹੋਇਆ ਕਰਦਾ ਸੀ। ਕਈ ਜਾਣ ਬੁੱਝ ਕੇ ਕਰਦੇ, ਕਈ ਅਣਜਾਣੇ ਦੇ ਵਿੱਚ ਖਾਰੀ ਬੀੜ ਕਹਿ ਕਰਕੇ ਜਿਹਨੂੰ ਮਹਾਰਾਜ ਜੀ ਨੇ ਇਹ ਕੀਤਾ ਨਿਖੇਧੀ ਕੀਤੀ ਨਾ, ਉਹ ਖਾਰੀ ਬੀੜ ਦਾ ਮਤਲਬ ਕੀ ਹੈ? ਕਿਉਂਕਿ ਤੇ ਭਾਈ ਬੰਨੋ ਜੀ ਦੀ ਭਾਵਨਾ ਬਹੁਤ ਨਿਰਮਲ ਸੀ, ਉਹ ਚਾਹੁੰਦੇ ਸੀ ਕਿ ਇਹੋ ਜਿਹੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਤਿਆਰ ਹੋ ਜਾਵੇ ਤੇ ਸਮਾਂ ਘੱਟ ਸੀ। ਉਹਨਾਂ ਨੇ ਕਈ ਲਿਖਾਰੀ ਲਾਏ, ਕਈ ਲਿਖਾਰੀਆਂ ਨੂੰ ਲਾ ਕਰਕੇ ਪਿਆਰੇ ਉਹਨਾਂ ਨੇ ਕਿਹਾ, ਕਿਉਂਕਿ ਇੱਕ ਲਿਖਾਰੀ ਜੇ ਲਿਖਦਾ 2-3 ਸਾਲ ਦਾ ਸਮਾਂ ਲੱਗ ਹੀ ਜਾਂਦਾ, ਉਹਨਾਂ ਨੇ ਕਈ ਲਿਖਾਰੀ ਲਾ ਕਰਕੇ ਸਰੂਪ ਤਿਆਰ ਕਰਨਾ ਕੀਤਾ। ਉਹਨਾਂ ਦੀ ਭਾਵਨਾ ਵਧੀਆ, ਲੇਕਿਨ ਕਈ ਪਿਆਰੇ ਉਹ ਲਿਖਾਰੀ ਲਿਖਣ ਵਾਲੇ ਉਹਨਾਂ ਨੇ ਕੀ ਕੀਤਾ, ਰਲਾ ਕਰ ਦਿੱਤਾ। ਕਈ ਜੋ ਸ਼ਬਦ ਜਿਹੜੇ ਹਨ, ਜੋ ਇੱਕ ਪੰਕਤੀ ਆਉਂਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਦਾ ਪੂਰਾ ਸ਼ਬਦ, ਮੀਰਾਬਾਈ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਨਹੀਂ ਕੀਤਾ ਤੇ ਉਹਨਾਂ ਨੇ ਮੀਰਾਬਾਈ ਦਾ ਸ਼ਬਦ ਵੀ ਦਰਜ ਕੀਤਾ। ਇਸ ਤਰ੍ਹਾਂ ਔਰ ਵੀ ਬਾਣੀਆਂ, ਕਈ ਪੁਰਾਤਨ ਸਰੂਪ ਪਿਆਰਿਓ ਆਮ ਜਿਹੜੇ ਲੋਕ ਹੁੰਦੇ ਆਮ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੂੰ ਲੱਗਦਾ ਕਿ ਭਾਈ ਉਹਨਾਂ ਨੂੰ, ਕਿਉਂਕਿ ਜੋ ਆਮ ਆਪਾਂ ਸਰੂਪ ਵੇਖਦੇ ਹਾਂ ਛਾਪੇ ਦੇ ਸਰੂਪ, ਉਹ ਪਿਆਰਿਓ ਦੇਖੋ ਉਹਦਾ ਤਾਂ ਇੱਕ ਪੈਟਰਨ ਤਿਆਰ ਹੋ ਗਿਆ, ਜਦੋਂ ਮਰਜ਼ੀ ਛਾਪੋ ਉਸ ਤਰ੍ਹਾਂ ਹੀ ਛਪਣੇ। ਲੇਕਿਨ ਹੱਥ ਲਿਖਤ ਪੁਰਾਤਨ ਗ੍ਰੰਥ ਜਿਹੜੇ ਜਦੋਂ ਆਪ ਜੀ ਪੜੋਗੇ ਕਈ ਸਰੂਪਾਂ ਦੇ ਵਿੱਚ

ਹੋ ਜਾਂਦੇ, ਕਈ ਸਰੂਪ ਅਸੀਂ ਵੇਖੇ ਰਾਗ ਵੀ ਜਿਹੜੇ ਅੱਗੇ ਪਿੱਛੇ ਹੋ ਜਾਂਦੇ ਹਨ। ਇਸ ਤਰ੍ਹਾਂ ਪਿਆਰਿਓ ਇਹ ਹੋ ਜਾਂਦਾ, ਕਈ ਕਈਆਂ ਨੇ ਫਿਰ ਇਸ ਤਰ੍ਹਾਂ ਹੀ ਕੀਤਾ ਤੇ ਕਈ ਲੋਕ ਉਹਨਾਂ ਨੇ ਪਿਆਰਿਓ ਗੁਰਬਾਣੀ ਦੇ ਸ਼ਬਦ ਲੈ ਕਰਕੇ ਤੇ ਆਪਣਾ ਨਾਮ ਵਰਤ ਕਰਕੇ ਉਹਨਾਂ ਨੇ ਆਪਣੀ ਪੂਜਾ ਕਰਾਉਣੀ ਚਾਹੀ। ਅੱਜ ਵੀ ਪਿਆਰਿਓ ਜਿਸ ਤਰ੍ਹਾਂ ਕਹਿੰਦੇ ਨਾ, ਇੱਕ ਤਾਂ ਪੈਸਿਆਂ ਦੀ ਚੋਰੀ, ਜ਼ਮੀਨ ਜਾਇਦਾਦ ਦੀ ਚੋਰੀ ਹੁੰਦੀ ਹੈ, ਲੇਕਿਨ ਜਿਹੜੇ ਵਿਦਵਾਨ ਜਿਹੜੇ ਹੁੰਦੇ ਨਾ ਪਿਆਰਿਓ, ਉਹ ਵਿਦਵਤਾ ਦੀ ਚੋਰੀ ਕਰਦੇ ਹਨ। ਮੈਂ ਆਪ ਨੂੰ ਇੱਕ ਮੇਰੀ ਹੱਡ ਬੀਤੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਕਿ ਇੱਕ ਵਿਅਕਤੀ ਜਿਹੜਾ ਨਾ ਪਿਆਰਿਓ, ਮੈਨੂੰ ਪਤਾ ਹੈ ਕਿ ਕੋਈ ਕਵੀ ਸ਼੍ਰੀ ਦਾ ਕਵਿਤਾ ਦਾ ਦਰਬਾਰ ਲੱਗਿਆ ਹੋਇਆ ਸੀ, ਵੱਡੇ ਵੱਡੇ ਉੱਥੇ ਕਵੀ ਆਏ ਸਨ ਤੇ ਕਈ ਜਿਹੜੇ ਨਾ ਬੜੇ ਮਾਹਰ ਕਵੀ ਸੀ, ਉਹਨਾਂ ਨੇ ਆਪਣੀ ਰਚਨਾ ਪੇਸ਼ ਕੀਤੀ। ਇੱਕ ਵਿਅਕਤੀ ਨੂੰ ਪਿਆਰਿਓ, ਮੈਂ ਆਪ ਜੀ ਨੂੰ ਮੈਂ ਆਪਣਾ ਤਜੁਰਬਾ ਦੱਸ ਰਿਹਾ, ਮੈਨੂੰ ਪਤਾ ਕਿ ਉਹਦੇ ਕੋਲ ਉਨੀ ਲਿਆਕਤ ਨਹੀਂ ਹੈ, ਉਹ ਉਹ ਜੀ ਕਵੀ ਸ਼੍ਰੀ ਜਿਹੜੀ ਹੈ ਕਵਿਤਾ ਨਹੀਂ ਰਚ ਸਕਦਾ, ਲੇਕਿਨ ਉਹਨੇ ਪਿਆਰਿਓ ਬਹੁਤ ਕਵਿਤਾ ਰਚ ਕੇ ਲਿਆਉਣੀ ਕੀਤੀ ਤੇ ਲਿਆ ਕਰਕੇ ਜਦੋਂ ਉਹਦੀ ਵਾਰੀ ਆਈ ਉਹਨੇ ਬਹੁਤ ਵਧੀਆ

ਕਲਮ ਬੰਦ ਕਰ ਦਿੱਤਾ, ਇਹ ਹੋਇਆ ਉਹ ਹੋਇਆ। ਮੈਂ ਵੇਖ ਕੇ ਦੰਗ ਹੋ ਗਿਆ, ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਇਹਨੇ ਇਹਦੇ ਕੋਲ ਤਾਂ ਕੁਛ ਵੀ ਨਹੀਂ ਹੈ। ਬਾਅਦ ਦੇ ਵਿੱਚ ਸਾਧ ਸੰਗਤ ਜੀ ਜਦੋਂ ਉਹ ਰਚਨਾ ਵੇਖੀ ਪੜ੍ਹੀ, ਫਿਰ ਪਤਾ ਚੱਲਿਆ ਕਿ ਉਹ ਬੰਦਾ ਕੀ ਕਰਦਾ ਸੀ, ਕੋਈ ਦੂਜਿਆਂ ਦੀ ਕਵਿਤਾ ਜਿਹੜੀ ਹੈ ਕਿਤਾਬਾਂ ਨੂੰ ਲੈ ਕਰਕੇ ਉਹਨਾਂ ਦੀ ਕਵਿਤਾ ਚੁਰਾ ਕਰਕੇ, ਸਾਰੀ ਕਵਿਤਾ ਉਹਨਾਂ ਦੀ ਹੁੰਦੀ ਹੈ, ਅਖੀਰ ਦੇ ਵਿੱਚ ਨਾਮ ਜਿਹੜਾ ਹੁੰਦਾ ਨਾ, ਨਾਮ ਦਾ ਕੌਲਮ ਜਿੱਥੇ ਕਵੀ ਦਾ ਨਾਮ ਹੁੰਦਾ, ਜਿਸ ਤਰ੍ਹਾਂ ਬਾਣੀ ਦੇ ਵਿੱਚ ਕਹੇ ਨਾਨਕ ਕਹੋ ਨਾਨਕ ਹੁੰਦਾ, ਕੋਈ ਵੀ ਕਵੀਸ਼ਰ ਜਿਹੜਾ ਕਵਿਤਾ ਕਰਦਾ ਤੇ ਉਹਦਾ ਨਾਮ ਹੁੰਦਾ, ਉਹ ਕੀ ਕਰਦਾ ਸੀ ਕਿ ਉਹ ਨਾਮ ਹਟਾ ਕਰਕੇ ਆਪਣਾ ਨਾਮ ਪਾ ਦਿੰਦਾ। ਫਿਰ ਉਹੀ ਕਵਿਤਾ ਮੈਂ ਜਦੋਂ ਦੂਜੇ ਗ੍ਰੰਥਾਂ ਦੇ ਵਿੱਚ ਪੜ੍ਹਨਾ ਕੀਤਾ, ਮੈਂ ਦੰਗ ਹੋ ਗਿਆ ਕਿ ਅਸਲ ਦੇ ਵਿੱਚ ਕਵਿਤਾ ਤਾਂ ਉਹਦੀ ਹੈ, ਉਹਦਾ ਨਾਮ ਉੱਥੇ ਉਹ ਕਿਤਾਬ ਛੱਪੀ ਹੋਈ, ਲੇਕਿਨ ਇਹ ਬੇਈਮਾਨ ਨੇ ਕੀ ਕੀਤਾ ਕਿ ਜੀ ਉਹ ਕਵਿਤਾ ਚੁਰਾ ਕਰਕੇ ਨਾਮ ਹਟਾ ਕਰਕੇ ਆਪਣਾ ਨਾਮ ਉਹਨੇ ਛਾਪ ਲਿਆ ਤੇ ਲੋਕਾਂ ਦੇ ਵਿੱਚ ਵਾਹ ਵਾਹ ਕਰਾਈ ਕਿ ਜੀ ਮੈਂ ਬਹੁਤ ਵੱਡਾ ਕਵੀ ਹਾਂ ਕਰਕੇ। ਇਸ ਤਰ੍ਹਾਂ ਇਹ ਗਿਆਨ ਦੀ ਵੀ ਚੋਰੀ ਪਿਆਰਿਓ, ਇਹ ਵੀ ਮੰਨੀ ਜਾਂਦੀ ਹੈ, ਲੋਕ ਇਹ ਵੀ ਬਹੁਤ ਚੋਰੀਆਂ ਕਰਦੇ ਹਨ। ਇਹੀ ਹੁੰਦਾ ਕਿ ਇਹਨਾਂ ਦੀ ਆਪਣੀ ਪ੍ਰਸਿੱਧੀ ਹੋਵੇ। ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ ਕਿ ਕਈ ਇਸ ਤਰ੍ਹਾਂ ਕਿ ਇਹ ਗੁਰਬਾਣੀ ਦੇ ਸ਼ਬਦ ਆ ਪੰਜਾਬ ਦੇ ਵਿੱਚ ਹੀ ਪਿਆਰਿਓ, ਇੱਕ ਅਖੌਤੀ ਕੁਝ ਸਾਲ ਪਹਿਲਾਂ ਦੀ ਕੁਝ ਪੁਰਾਣੀ 10-15 ਸਾਲ ਪੁਰਾਣੀ ਗੱਲ ਹੈ, ਬੇਈਮਾਨ ਬੰਦਾ ਸੀ ਇੱਕ, ਤੇ ਇਸ ਤਰ੍ਹਾਂ ਹੀ ਬਈਏ ਨੇ ਕੀ ਕੀਤਾ ਤੇ ਬਹੁਤ ਸਾਰੀ ਗੁਰਬਾਣੀ ਜਿਹੜੀ ਹੈ ਉਹਨੂੰ ਤਰੋੜ ਮਰੋੜ ਕਰਕੇ ਪਿਆਰਿਓ ਸ਼ਬਦ ਨੂੰ ਅੱਗੇ ਪਿੱਛੇ ਕਰਕੇ ਆਪਣਾ ਨਾਮ ਲਿਖ ਕਰਕੇ ਉਹਨੇ ਆਪਣਾ ਇੱਕ ਗ੍ਰੰਥ ਛਪਾ ਲਿਆ। ਫਿਰ ਜਦੋਂ ਸਿੰਘਾਂ ਨੇ ਉਹਨੂੰ ਪੜ੍ਹਿਆ, ਉਹਨੇ ਕਿਹਾ ਕਿ ਜੀ ਆਹ ਤਾਂ ਫਲਾਣਾ ਸ਼ਬਦ ਹੈ, ਸਿੱਧਾ ਸ਼ਬਦ ਜਿਹੜਾ ਗੁਰਬਾਣੀ ਦਾ ਜਿਹੜਾ ਤੁਸੀਂ ਅੱਗੇ ਪਿੱਛੇ ਕਰ ਦਿਓ ਪਤਾ ਲੱਗ ਜਾਂਦਾ। ਉਹਨਾਂ ਨੇ ਕਿਹਾ ਕਿ ਜੀ ਗੁਰਬਾਣੀ ਦਾ ਸ਼ਬਦ ਹੈ, ਇਹ ਪੰਕਤੀਆਂ ਤੂੰਨੇ ਕਿਉਂ ਲਈਆਂ? ਉਹਨੇ ਕਿਹਾ ਜੀ ਇਹ ਕਵਿਤਾ ਮੈਨੂੰ ਉਤਰੀ ਹੈ। ਫਿਰ ਪਿਆਰਿਓ ਜਦੋਂ ਉਹਦਾ ਸੌਦਾ ਲਾਇਆ ਗਿਆ, ਜਦੋਂ ਇਹਦਾ ਵਿਵਾਦ ਹੋਇਆ, ਫਿਰ ਉਹ ਬੰਦਾ ਸ਼ਾਂਤ ਹੋਇਆ। ਜੇ ਆਪਾਂ ਉਸ ਵੇਲੇ ਜੁਝਾਰੂ ਸਿੰਘ ਅੱਗੇ ਨਹੀਂ ਆਉਂਦੇ ਤੇ ਉਹਨੇ ਉਹਨੂੰ ਛਾਪ ਕਰਕੇ ਕਹਿ ਦੇਣਾ ਸੀ ਜੀ ਇਹ ਮੇਰੀ ਰਚਨਾ, ਇਹ ਮੇਰੀ ਬਾਣੀ ਆ। ਸਿੱਧਾ ਪਿਆਰਿਓ ਉਹ ਸ਼ਬਦਾਂ ਨੂੰ, ਉਹ ਪੰਕਤੀਆਂ ਨੂੰ, ਉਹ ਉਹਦੀ ਰਚਨਾ ਨੂੰ ਪੜ੍ਹ ਕੇ ਸਿੱਧਾ ਆਮ ਵਿਅਕਤੀ ਨੂੰ ਵੀ ਪਤਾ ਲੱਗ ਜਾਂਦਾ ਇਹ ਸ਼ਬਦ ਹੈ, ਲੇਕਿਨ ਉਹਨੇ ਉਹਦੀ ਤਰਤੀਬ ਵਿਗਾੜ ਦਿੱਤੀ। ਕਿਉਂਕਿ ਇੱਕ ਸ਼ਬਦ ਜਿਹੜਾ ਉਹਨੂੰ ਪੂਰਾ ਲਿਖੋ ਤੇ ਫਿਰ ਸ਼ੱਕ ਪੈ ਜਾਂਦਾ, ਪਤਾ ਲੱਗ ਜਾਂਦਾ ਜੀ ਇਹ ਤਾਂ ਇਹ ਰਾਗ ਦਾ ਸ਼ਬਦ ਹੈ। ਉਹਨੇ ਕੀ ਕੀਤਾ ਪਿਆਰਿਓ, ਇਹ ਸ਼ਬਦ ਦੀਆਂ ਦੋ ਪੰਕਤੀਆਂ ਲਈਆਂ, ਬਾਕੀ ਦਾ ਸ਼ਬਦ ਜਿਹੜਾ ਉਹਦੀ ਵਿਚਕਾਰ ਮਿਲਾ ਦਿੱਤੀ, ਫਿਰ ਇੱਕ ਦੋ ਪੰਕਤੀਆਂ ਦੂਜੇ ਸ਼ਬਦ ਦੀ ਮਿਲਾ ਕਰਕੇ ਤਰੋੜ ਮਰੋੜ ਕਰਕੇ ਆਪਣਾ ਨਾਮ ਲਿਖ ਕਰਕੇ ਕਹਿ ਦੇਣਾ ਕਿ ਜੀ ਇਹ ਮੇਰੀ ਰਚਨਾ ਹੈ। ਇਸ ਤਰ੍ਹਾਂ ਬਹੁਤ ਲੋਕ ਪਿਆਰਿਓ ਤੇ ਆਪਣੀ ਪੂਜਾ ਕਰਾਉਣ ਦੇ ਲਈ, ਆਪਣੀ ਮਨਤਾ ਕਰਾਉਣ ਦੇ ਲਈ ਇਹ ਆਪਣਾ ਨਾਮ ਵਰਤ ਕੇ ਬਾਣੀ ਦੇ ਵਿੱਚ ਰਲਾ ਕਰਦੇ। ਕਈ ਬੰਦੇ ਪਿਆਰਿਓ ਜਿਹੜੇ ਬੜੇ ਹੁਸ਼ਿਆਰ ਚਲਾਕ ਹੁੰਦੇ, ਉਹਨਾਂ ਨੇ ਕੀ ਕੰਮ ਫੜਨਾ ਕੀਤਾ, ਉਹ ਗੁਰਬਾਣੀ ਉਹ ਇਸ ਤਰ੍ਹਾਂ ਕੰਮ ਨਹੀਂ ਕਰਦੇ, ਕਿਉਂਕਿ ਪਤਾ ਚੱਲ ਜਾਂਦਾ ਲੋਕਾਂ ਨੂੰ ਕਿ ਭਾਈ ਇਹ ਚੋਰੀ ਕਰ ਰਹੇ ਹਨ, ਇਸ ਤਰ੍ਹਾਂ ਰਲਾ ਕਰ ਰਹੇ। ਉਹ ਕੀ ਕਰਦੇ ਪਿਆਰਿਓ, ਅੱਜ ਵੀ ਕਈ ਥਾਵਾਂ ਦੇ ਵਿੱਚ ਅਖੌਤੀ ਜਿਹੜੇ ਕਈ ਡੇਰੇਦਾਰ ਜਿਹੜੇ ਗੁਰੂ ਡੰਬ ਬਣ ਕੇ ਬੈਠੇ ਹੋਏ ਹੁੰਦੇ, ਉਹ ਪਿਆਰਿਓ ਪ੍ਰਕਾਸ਼ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕਰਦੇ ਹਨ। ਜਦੋਂ ਉਹਦੀ ਕਥਾ ਵਿਚਾਰ ਕਰਨੀ ਹੈ, ਸਾਰੇ ਸ਼ਬਦ ਜਿਹੜੇ ਹਨ, ਕੋਈ ਵੀ ਸ਼ਬਦ ਹੋਵੇ ਤੇ ਉਹ ਸਾਰੇ ਸ਼ਬਦ ਆਪਣੇ ਮਹਾਂਪੁਰਖਾਂ ਦੇ ਉੱਤੇ, ਆਪਣੇ ਬੰਦਿਆਂ ਦੇ ਉੱਤੇ ਟੁਕਾ ਕਰਕੇ ਉਹਦੇ ਅਰਥ ਕਰਦੇ ਕਿ ਦੇਖੋ ਜੀ ਕਿ ਉਹ ਸਾਖੀਆਂ ਆਪਣੇ ਬੰਦਿਆਂ ਦੀ ਲੈਣੀ ਹੈ ਕਿ ਸਾਡੇ ਬਾਬਾ ਜੀ ਨੇ ਇੰਜ ਕੀਤਾ, ਮਹਾਰਾਜ ਜੀ ਨੇ ਉਹਨਾਂ ਦੇ ਲਈ ਆ ਵਚਨ ਕੀਤਾ, ਉਹ ਕੀਤਾ, ਇਹ ਕੀਤਾ। ਕਈ ਬੰਦੇ ਇੰਜ ਵੀ ਕਰਦੇ। ਸੋ ਮਾਤਾ ਜੀ ਨੂੰ ਜਦੋਂ ਪਤਾ ਚੱਲਿਆ ਕਿ ਹੱਠੀ ਸਿੰਘ ਇਹ ਪੁੱਠੇ ਸਿੱਧੇ ਕੰਮ ਕਰ ਰਿਹਾ, ਉਹਨੂੰ ਤਾੜਨਾ ਕੀਤੀ, ਉਹਨੂੰ ਬੜਾ ਸਮਝਾਉਣਾ ਕੀਤਾ। ਆਓ ਸਾਧ ਸੰਗਤ ਜੀ, ਇਸ ਤੋਂ ਅੱਗੇ ਅੱਜ ਦੀ ਕਥਾ ਆਰੰਭ ਹੋਣ ਵਾਲੀ ਹੈ। ਕਥਾ ਆਰੰਭ ਕਰਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਦਰਜ

0: ਜਦੋਂ ਚਾਹੁੰਦਾ ਸੀ ਕਿ ਮੈਂ ਕੋਈ ਕਵੀਸ਼ਰੀ ਕਰਾਂ, ਕੋਈ ਰਚਨਾ ਬਣਾਵਾਂ, ਜਦੋਂ ਇਹ ਤੋਂ ਨਹੀਂ ਬਣੀ। ਚਲੋ ਆਪਾਂ ਮੰਨ ਸਕਦੇ ਹਾਂ ਕਿ ਕੋਈ ਆਪਣੀ ਰਚਨਾ ਬਣਾ ਲੈਂਦਾ, ਆਪਣੀ ਕਵੀਸ਼ਰੀ ਕਰ ਲੈਂਦਾ, ਕੋਈ ਬਾਣੀ ਰਚ ਲੈਂਦਾ, ਤੇ ਆਪਾਂ ਕਹਿ ਸਕਦੇ ਹਾਂ ਚਲੋ ਭਾਈ ਇਹ ਤੇਰੀ ਵਿਦਵਤਾ ਹੈ, ਤੂੰ ਨੇ ਆਪਣੀ ਕੋਈ ਰਚਨਾ ਰਚੀ। ਲੇਕਿਨ ਉਹਨੇ ਬੇਈਮਾਨੀ ਕੀ ਕੀਤੀ, ਉਹਨੇ ਗੁਰਬਾਣੀ ਦੇ ਸ਼ਬਦ ਜਿਹੜਾ ਹੈ ਉਹਨੂੰ ਲੈ ਕਰਕੇ ਨਾਨਕ ਨਾਮ ਜਿਹੜਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ, ਕਿਉਂਕਿ ਛੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਤੇ ਇਹਨਾਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੀ ਅੰਤਿਮਕਾ ਜਦੋਂ ਵੀ ਆਵੇਗੀ ਤੇ ਅਖੀਰ ਦੇ ਵਿੱਚ ਨਾਨਕ ਸ਼ਬਦ ਆਉਂਦਾ, ਕਿਉਂਕਿ ਇਹ ਸਾਡੀ ਭਾਵਨਾ ਹੈ ਕਿ ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਪਲਟੀ ਗਈ ਹੈ, ਸਰੀਰ ਬਦਲ ਗਿਆ, ਲੇਕਿਨ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦਸਾਂ ਜਾਮਿਆਂ ਦੇ ਵਿੱਚ ਆਈ। ਇਸ ਤਹਿਤ ਕਿ ਇਹ ਪਹਿਲੇ ਨਾਨਕ, ਦੂਜੇ ਨਾਨਕ, ਤੀਜੇ ਨਾਨਕ, ਸ਼ੁਰੂਆਤ ਦੇ ਵਿੱਚ ਜਦੋਂ ਸ਼ਬਦ ਦੇ ਉੱਤੇ ਆ ਜਾਂਦਾ ਆਸਾ ਮਹੱਲਾ ਤੀਜਾ, ਉਸ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਸ਼ਬਦ ਤੀਜੇ ਪਾਤਸ਼ਾਹ ਜੀ ਦਾ ਹੈ। ਲੇਕਿਨ ਬਾਣੀਕਾਰ ਕਿਹੜੀ ਜੋਤ ਨੇ ਉਚਾਰਨ ਕੀਤਾ? ਨਾਨਕ ਦੇਵ ਜੀ ਮਹਾਰਾਜ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਤੀਜੀ ਜੋਤ ਕੌਣ ਹੈ? ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਲੇਕਿਨ ਇਹਨੇ ਬੇਈਮਾਨ ਨੇ ਕੀ ਕਰਨਾ ਕੀਤਾ? ਨਾਨਕ ਸ਼ਬਦ ਹਟਾ ਦਿੱਤਾ, ਹਟਾ ਕਰਕੇ ਪਿਆਰਿਓ ਆਪਣਾ ਨਾਮ ਜਿਹੜਾ ਹੈ ਉਹਦੇ ਵਿੱਚ ਦਰਜ ਕਰ ਦਿੱਤਾ, ਤੇ ਉੱਤੇ ਜੋ ਆਉਂਦਾ ਨਾ ਆਸਾ ਮਹੱਲਾ ਪਹਿਲਾ ਤੀਜਾ ਪੰਜਵਾਂ ਨਾਵਾਂ ਉਹ ਵੀ ਹਟਾ ਦਿੱਤਾ, ਤੇ ਉਹਦੀ ਥਾਂ ਦੇ ਉੱਤੇ ਨਾ ਕੋਈ ਆਪਣੇ ਐਵੇਂ ਮਨ ਕਰਤ ਰਾਗ ਆਦਿਕ ਇਹਨੇ ਬਣਾ ਲਏ।
1: ਸਿੱਖਨ ਪਾਸ ਸੁਣਾਵਨ ਕੀ
0: ਨਾ, ਇਹ ਗੁਰੂ ਕੇ ਸਿੱਖ ਜਿਹੜਾ ਨਾ ਪਿਆਰਿਓ ਆਪਣੀ ਵਡਿਆਈ ਮਨਤਾ ਕਰਾਉਣ ਦੇ ਲਈ ਇਹ ਕੀ ਕਰਦਾ ਸੀ? ਉਹਨੂੰ ਲਿਖ ਕਰਕੇ ਜਦੋਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਬਿਠਾ ਕਰਕੇ ਕਹਿੰਦਾ ਜੀ ਮੈਂ ਉੱਥੇ ਬੈਠਿਆ ਸੀ, ਅਚਨਚੇਤ ਮੈਂ ਹੱਲ ਗਿਆ, ਕੋਈ ਧੁਰਕੀ ਬਾਣੀ ਆਈ, ਉੱਤੋਂ ਇੱਕਦਮ ਨਾ ਮੇਰੇ ਸਰੀਰ ਦੇ ਵਿੱਚ ਝੰਚਨਾਹਟ ਜੀ ਹੋ ਗਈ ਤੇ ਦਿਮਾਗ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਅੰਦਰੋਂ ਆਵਾਜ਼ ਆ ਰਹੀ ਸੀ ਕਿ ਭਾਈ ਬਾਣੀ ਉਤਰ ਰਹੀ ਹੈ ਤੂੰ ਇਹਨੂੰ ਲਿਖਾ। ਉਸ ਵੇਲੇ ਮੈਨੇ ਇਹ ਬਾਣੀ ਨੂੰ ਲਿਖਣਾ ਕੀਤਾ, ਇਹ ਧੁਰਕੀ ਬਾਣੀ ਹੈ ਤੇ ਸਿੱਖਾਂ ਨੂੰ ਕਹਿੰਦਾ ਕਿ ਇਹ ਮੇਰੇ ਬਣਾਏ ਹੋਏ ਸ਼ਬਦ ਹਨ। ਕਈ ਦਿਨ ਪਿਆਰਿਓ ਇਸ ਬੰਦੇ ਨੇ ਇੰਜ ਹੀ ਕਰਨਾ ਕੀਤਾ। ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਨਾ ਆਰਾਮ ਦੇ ਵਿੱਚ, ਮੈਂ ਖੁਦ ਵੇਖਿਆ ਪਿਆਰਿਓ ਇੱਕ ਬੰਦਾ ਜਿਹੜਾ, ਚਲੋ ਕਿਹਦਾ ਕੀ ਨਾਂ ਲੈਣਾ, ਮੈਨੂੰ ਪਤਾ ਕਿ ਉਹਦੇ ਕੋਈ ਲਿਆਕਤ ਨਹੀਂ ਹੈ, ਉਹਦੇ ਅੰਦਰ ਉਨਾ ਕੋ ਗਿਆਨ ਨਹੀਂ ਹੈ, ਫਿਰ ਵੀ ਪਿਆਰਿਓ ਉਸ ਵਿਅਕਤੀ ਨੇ ਕੀ ਕੀਤਾ, ਇਹੋ ਜਿਹੇ ਸ਼ਬਦ ਬਣਾਏ, ਇਹੋ ਜਿਹੀਆਂ ਕਵਿਤਾਵਾਂ ਜਿਹੜੀਆਂ ਰਚ ਕਰਕੇ ਉਹਦੇ ਵਿੱਚ ਆਪਣਾ ਨਾਮ ਉਹਨੇ ਦਰਜ ਕਰ ਦਿੱਤਾ। ਦਰਜ ਕਰਕੇ ਲੋਕਾਂ ਨੂੰ ਦੱਸਦਾ, ਖੁਦ ਪਿਆਰਿਓ ਵੱਡੇ ਵੱਡੇ ਕਾਨਫਰੰਸਾਂ ਦੇ ਵਿੱਚ ਇਹਦੇ ਵਿੱਚ ਜਾ ਕਰਕੇ ਕਹਿਣਾ ਜੀ ਕਿ ਇਹ ਮੇਰੀ ਰਚਨਾ ਹੈ, ਇਹ ਮੈਨੇ ਉਚਾਰਨ ਕੀਤੀ ਹੋਈ ਕਵਿਤਾ ਹੈ ਕਰਕੇ।
1: ਸਿੱਖ ਨਿਕਟ ਮਾਤ ਕੇ
0: ਕਹੇ, ਤੇ ਉਸ ਵੇਲੇ ਸਿੱਖਾਂ ਨੇ ਪਿਆਰਿਓ ਜੋ ਗੁਰਬਾਣੀ ਦੇ ਰੱਸੀਏ ਜਿਹੜੇ ਗੁਰੂ ਕੇ ਸਿੱਖ, ਉਹਨਾਂ ਨੇ ਵੇਖ ਲਿਆ ਕਿ ਭਾਈ ਆਹ ਬੰਦਾ ਬੇਈਮਾਨੀ ਕਰ ਰਿਹਾ। ਉਹਨਾਂ ਨੇ ਵੇਖਿਆ ਇਹ ਤਾਂ ਗੁਰਬਾਣੀ ਦਾ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ, ਇਹਨੇ ਜੋ ਆਰਾਮ ਦੇ ਵਿੱਚ ਰਾਗ ਦਾ ਨਾਮ ਮਹੱਲਾ ਆਦਿਕ ਮਿਟਾ ਦਿੱਤਾ ਤੇ ਅੰਤਿਮਕਾ ਦੇ ਵਿੱਚ ਨਾਨਕ ਸ਼ਬਦ ਹਟਾ ਕਰਕੇ ਇਹਨੇ ਆਪਣਾ ਨਾਮ ਲਿਖ ਦਿੱਤਾ।
1: ਨਾਨਕ ਨਾਮ ਹਟਾ
0: ਤੇ ਉਹਨਾਂ ਨੇ ਮਾਤਾ ਜੀ ਦੇ ਕੋਲ ਆ ਕਰਕੇ ਫਰਿਆਦ ਕੀਤੀ, ਬੇਨਤੀ ਕੀਤੀ ਕਿ ਮਾਤਾ ਜੀ ਆ ਬੇਈਮਾਨ ਬੰਦਾ ਕੀ ਕਰ ਰਿਹਾ, ਵੇਖੋ ਜਰਾ ਇਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਹਟਾ ਕਰਕੇ ਤੇ ਉਸ ਥਾਂ ਦੇ ਉੱਤੇ ਇਸ ਬੇਈਮਾਨ ਨੇ ਨਾਨਕ ਸ਼ਬਦ ਹਟਾ ਕਰਕੇ ਕਿ ਕਹਿ ਹਠੀ ਸਿੰਘ ਕਹਿ ਹਠੀਆ ਦਾਸ ਹਠੀ ਇਹਨੇ ਇਹ ਸ਼ਬਦ ਲਿਖ ਦਿੱਤਾ। ਫਿਰ ਸਿੱਖਾਂ ਨੂੰ ਬਿਠਾ ਕਰਕੇ ਜਿਹੜਾ ਵੀ ਆਉਂਦਾ ਕਹਿੰਦਾ ਜੀ ਆ ਮੈਨੂੰ ਧੁਰਕੀ ਬਾਣੀ ਆਈ ਹੈ, ਆ ਮੈਨੂੰ ਵਾਹਿਗੁਰੂ ਵੱਲੋਂ ਆਦੇਸ਼ ਹੋਇਆ। ਕਈ

ਦਾ ਗਲਤੀ ਨਾ ਉਸ ਬੰਦੇ ਦੀ ਹੁੰਦੀ ਹੈ। ਆਪਾਂ ਬਾਹਰ ਕੋਈ ਚੀਜ਼ ਪਿਆਰੇ ਉਹ ਖਰੀਦਦੇ ਹਾਂ, ਕੋਈ ਸਬਜ਼ੀ ਵੀ ਆਪਾਂ ਖਰੀਦਦੇ ਹਾਂ, ਚਾਰ ਵਾਰੀ ਉਹਦੀ ਪਰਖ ਕਰਦੇ ਹਾਂ, ਲੇਕਿਨ ਕੋਈ ਇਹੋ ਜਿਹਾ ਬੰਦਾ ਜਿਹੜਾ ਦੰਬੀ ਪਖੰਡੀ ਉਹਦੀ ਕੋਈ ਆਪਾਂ ਪਰਖ ਥੋੜ੍ਹੀ ਕਰਦੇ। ਆਪਾਂ ਫਿਰ ਪਿਆਰਿਓ

0: ਹੀ ਆਉਂਦਾ ਹੈ। ਫਿਰ ਉਹ ਸ਼ਬਦ ਵਿੱਚ ਮਹਾਰਾਜ ਨੇ ਕਿਹਾ, ਮੈਂ ਤਾਂ ਸੋਚਿਆ ਜੀ ਬਹੁਤ ਵੱਡਾ ਵੱਡ ਹੰਸ ਹੈ, ਮੈਨੂੰ ਪਤਾ ਹੀ ਨਹੀਂ ਇਹ ਤਾਂ ਬਗਲਾ ਹੈ ਭਾਈ, ਇਹ ਬਗਲੇ ਅੰਦਰ ਇਹਦੀ ਬਗਲਾ ਬਿਰਤੀ ਹੈ, ਬਾਹਰੀ ਤੌਰ ਤੇ ਹੰਸ ਦਾ ਰੂਪ ਧਾਰਨ ਕੀਤਾ, ਜੇ ਪਤਾ ਹੁੰਦਾ ਤੇ ਮੈਂ ਇਹਦੇ ਲਾਗੇ ਨਹੀਂ ਜਾਣਾ। ਬੰਦੇ ਇੰਝ ਹੀ ਕਰਦੇ, ਲੇਕਿਨ ਆਪਾਂ ਪਿਆਰਿਓ ਇਹਦੇ ਵਿੱਚ ਚੱਲ ਜਾਂਦੇ, ਠੱਗੇ ਜਾਂਦੇ ਹਾਂ, ਫਿਰ ਆਪਾਂ ਕਹਿੰਦੇ ਨਹੀਂ ਜੀ ਉਹ ਖਰਾਬ ਹੈ ਆਹ ਖਰਾਬ ਹੈ, ਭਾਈ ਸਾਨੂੰ ਵੀ ਤਾਂ ਚਾਹੀਦਾ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਪਿਆਰਿਓ, ਸਤਿਕਾਰ ਕਰੋ, ਲੇਕਿਨ ਕਿਸੇ ਵੀ ਵਿਅਕਤੀ ਨੂੰ ਪਿਆਰਿਓ ਗੁਰੂ ਦਾ ਰੱਬ ਦਾ ਦਰਜਾ ਨਹੀਂ ਦੇਣਾ ਚਾਹੀਦਾ। ਸਤਿਕਾਰ ਹੈ ਚਲੋ ਕੋਈ ਨਾਮ ਬਾਣੀ ਜਪਦਾ, ਤੇ ਜੁੜਨਾ ਗੁਰਬਾਣੀ ਦੇ ਨਾਲ ਜੁੜੋ, ਗੁਰੂ ਘਰ ਦੇ ਨਾਲ ਜੁੜੋ, ਤਖਤਾਂ ਦੇ ਨਾਲ ਜੁੜੋ, ਮਹਾਰਾਜ ਜੀ ਦੇ ਪਾਵਨ ਧਾਮ ਉਹਨਾਂ ਦੇ ਨਾਲ ਜੁੜਨਾ ਕਰੋ। ਜਦੋਂ ਆਪਾਂ ਗਲਤ ਲੋਕਾਂ ਦੇ ਨਾਲ ਜੁੜ ਜਾਂਦੇ ਹਾਂ ਤੇ ਪਿਆਰਿਓ, ਤੇ ਫਿਰ ਆਪ ਡੁੱਬੇ ਚੋਹ ਬੇਦਮੈਂ ਚੇਲੇ ਦੀਏ ਬਹਾਏ, ਉਹ ਤੇ ਉਹਨੇ ਤਾਂ ਆਪ ਡੁੱਬ ਜਾਣਾ ਤੇ ਤੁਹਾਨੂੰ ਕਿਹੜਾ ਤਾਰਨਾ। ਓਏ ਆਪ ਡੁੱਬੇ ਤੁਮ ਕਹਾਂ ਤਰਨ ਹਾਰ, ਜਿਹੜਾ ਆਪ ਡੁੱਬਣ ਵਾਲਾ ਦੂਜੇ ਨੂੰ ਕੀ ਬਚਾ ਸਕਦਾ। ਤੇ ਇਸ ਤਰ੍ਹਾਂ ਪਿਆਰਿਓ ਕੀ ਕਰਦਾ ਨਾ, ਫਿਰ ਕਹਿੰਦਾ ਜੀ ਮੈਨੂੰ ਆ ਅੱਜ ਸ਼ਬਦ ਉਤਰਿਆ ਜੀ, ਵਾਹਿਗੁਰੂ ਵੱਲੋਂ ਆਦੇਸ਼ ਆਇਆ, ਤੇ ਨਾਲ ਜਿਆਂ ਨੂੰ ਕਹਿੰਦਾ ਇੰਜ ਲਿਖ ਭਾਈ, ਉਹਨਾਂ ਨੂੰ ਉਪਦੇਸ਼ ਆਦਿਕ ਕਰਦਾ।
1: ਸੁੰਦਰੀ ਨਿਕਟ ਹਕਾਰਾ,
0: ਤੇ ਮਾਤਾ ਸੁੰਦਰੀ ਜੀ ਨੂੰ ਜਦੋਂ ਪਤਾ ਚੱਲਿਆ, ਜਦੋਂ ਸਿਧਾਂਤ ਦੇ ਨਾਲ ਇਹਨੇ ਖਿੜਵਾੜ ਕੀਤੀ ਹੈ, ਮਾਤਾ ਜੀ ਬਹੁਤ ਗੁੱਸੇ ਦੇ ਵਿੱਚ ਆਏ ਤੇ ਉਹਨੂੰ ਸਦਨਾ ਕੀਤਾ, ਬਹੁਤ ਗੁੱਸੇ ਦੇ ਵਿੱਚ

0: ਤੇ ਤੂਨੇ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਵਿਚਾਰਨੀ ਕੀਤੀ ਹੈ। ਜੇ ਰਚਨਾ ਕਰਦੀ ਆਪਣੀ ਰਚਨਾ ਬਣਾ ਲੈਂਦੋ, ਆਪਣੀ ਕੋਈ ਕਵਿਤਾ ਬਣਾ ਲੈਂਦੋ, ਗੱਲ ਵੱਖਰੀ ਹੈ। ਲੇਕਿਨ ਤੂਨੇ ਬੇਈਮਾਨੀ ਕੀਤੀ ਤੇ ਗੁਰਬਾਣੀ ਦੇ ਸ਼ਬਦ ਨੂੰ ਤਰੋੜ ਮਰੋੜ ਕਰਕੇ ਆਪਣਾ ਨਾਮ ਤੂਨੇ ਇਹ ਕਰਨਾ ਕੀਤਾ, ਕਿਉਂਕਿ ਅੱਜ ਜਿਹੜੀ ਜੋਤ ਜਿਹੜੀ ਹੈ ਗੁਰਬਾਣੀ ਦੀ ਜੋਤ ਜੋ ਹੈ ਇਹ ਜਗ ਮਕਾਉਂਦੀ ਜੋਤ ਹੈ। ਜੋ ਬਚਨ ਆਉਂਦਾ ਨਾ ਜਗਮਗ ਜੋਤ ਬਿਰਾਜ ਰਹੀ ਸ਼੍ਰੀ ਗੁਰੂ ਗ੍ਰੰਥ ਮਝਾਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਜੋਤ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੇ ਕਣ ਕਣ ਦੇ ਵਿੱਚ ਜ਼ਰੇ ਜ਼ਰੇ ਦੇ ਵਿੱਚ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਜਗਮਗਾ ਰਹੀ ਹੈ। ਇਸ ਕਰਕੇ ਜੇ ਗੁਰੂ ਨਾਨਕ ਦੇ ਨਾਲ ਜੁੜਨਾ, ਗੁਰੂ ਮਹਾਰਾਜ ਜੀ ਦੇ ਨਾਲ ਜੁੜਨਾ ਪਿਆਰਿਓ, ਸੱਜੇ ਖੱਬੇ ਨਾ ਜਾਓ, ਗੁਰਬਾਣੀ ਦੇ ਨਾਲ ਜੁੜ ਜਾਓ। ਜਿਹੜਾ ਗੁਰਬਾਣੀ ਦੇ ਨਾਲ ਜੁੜ ਗਿਆ ਸਮਝ ਲਿਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਜੁੜ ਗਿਆ। ਇਹ ਬਾਣੀ ਦੀ ਮਹਿਮਾ ਚੌਕੁੰਠਾਂ ਦੇ ਵਿੱਚ ਬਹੁਤ ਜ਼ਿਆਦੀ ਬਾਣੀ ਦੀ ਮਹਿਮਾ ਹੈ। ਤੇ ਆ ਗੁਰੂ ਕੇ ਸਿੱਖ ਬਾਣੀ ਨੂੰ ਪੜ੍ਹਦੇ ਸੁਣਦੇ ਇੰਨਾ ਸਤਿਕਾਰ ਕਰਦੇ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ। ਕਿਸੇ ਸਿੱਖ ਨੂੰ ਪੁੱਛੋ ਭਾਈ ਤੇਰੇ ਜੀਵਨ ਦਾ ਆਸਰਾ ਕੀ ਹੈ, ਆਮ ਵਿਅਕਤੀ ਕਹਿੰਦਾ ਨਾ ਜੀ, ਛੋਟਾ ਬੱਚਾ ਬੋਲੇਗਾ ਮੇਰੇ ਮਾਂ ਬਾਪ ਆਸਰਾ ਹੈ, ਕੋਈ ਵੱਡਾ ਬੋਲੇਗਾ ਜੀ ਮੇਰੇ ਬੱਚਾ ਮੇਰਾ ਆਸਰਾ ਹੈ। ਲੇਕਿਨ ਗੁਰਮੁਖ ਪਿਆਰੇ ਨੂੰ ਪੁੱਛੋ ਤੇਰੇ ਜੀਵਨ ਦਾ ਕੀ ਆਸਰਾ, ਉਹ ਕਹਿੰਦਾ ਗੁਰਬਾਣੀ ਹੀ ਮੇਰਾ ਆਸਰਾ ਹੈ। ਇਸ ਤਰ੍ਹਾਂ ਇਹ ਗੁਰਬਾਣੀ ਦਾ ਆਸਰਾ ਲੋਕ ਪਰਲੋਕ ਦੇ ਵਿੱਚ ਸਿੱਖਾਂ ਦੀ ਬਾਉੜੀ ਕਰਦਾ। ਜੋ ਵੀ ਕਾਰਜ ਕਰਨਾ ਨਾ ਪਿਆਰਿਓ, ਦੇਖੋ ਬਾਣੀ ਨੂੰ ਪੜੋਗੇ ਬਾਣੀ ਦੇ ਨਾਲ ਹੀ ਤੁਹਾਡੇ ਸਾਰੇ ਕਾਰਜ ਰਾਸ ਹੋਣੇ ਹਨ। ਕੋਈ ਵੀ ਕਾਰਜ ਜਿਹੜਾ ਨਾ ਪਿਆਰਿਓ, ਦੇਖੋ ਕਿੰਨੀ ਵਧੀਆ ਸਿੱਖਿਆ ਮਾਤਾ ਜੀ ਦੇ ਰਹੇ, ਸੱਜੇ ਖੱਬੇ ਜਾਣ ਦੀ ਲੋੜ ਨਹੀਂ ਹੈ, ਬਾਣੀ ਦੇ ਨਾਲ ਹੀ ਆਪਣੇ ਕਾਰਜ ਜਿਹੜਾ ਹੈ ਉਹ ਆਪ ਜੀ ਆਪਾਂ ਪੂਰੇ ਕਰਨਾ ਕਰੀਏ। ਮਹਾਰਾਜ ਨੇ ਕਿਹਾ ਨਾ ਕਾਰਜ ਬਾਟ ਘਾਟ, ਜੇ ਕੋਈ ਕੰਮ ਵਿਗੜ ਗਿਆ ਤਾਂ ਵੀ ਬਾਣੀ ਦਾ ਸਹਾਰਾ, ਕੰਮ ਬਣ ਗਿਆ ਤਾਂ ਵੀ ਪਿਆਰਿਓ ਬਾਣੀ ਦਾ ਸਹਾਰਾ ਲਓ। ਬਾਦ ਘਾਟ ਦੇ ਵਿੱਚ ਬਾਣੀ ਦਾ ਸਿਮਰਨ ਕਰਨਾ ਚਾਹੀਦਾ।
1: ਨਾਮ ਹਟਾਵਨ ਕਰਾ
0: ਤੇ ਬੇਈਮਾਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ, ਕਿਉਂਕਿ ਕੋਈ ਵੀ ਸਤਿਗੁਰੂ ਮਹਾਰਾਜ ਬਾਣੀਕਾਰ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਨਾਮ ਬਾਣੀ ਦੇ ਵਿੱਚ ਦਰਜ ਨਹੀਂ ਕੀਤਾ, ਉਹਨਾਂ ਨੇ ਨਾਨਕ ਸ਼ਬਦ ਹੀ ਵਰਤਣਾ ਕੀਤਾ। ਤੂੰ ਇੰਨਾ ਵੱਡਾ ਬੇਈਮਾਨ, ਤੂੰ ਸਤਿਗੁਰਾਂ ਤੋਂ ਵੱਡਾ ਹੋ ਗਿਆ, ਉਹ ਨਾਨਕ ਸ਼ਬਦ ਹਟਾ ਕਰਕੇ ਤੂੰਨੇ ਆਪਣਾ ਨਾਮ ਦਰਜ ਕਰਨਾ ਕੀਤਾ। ਮੂਰਖਾ ਬੇਈਮਾਨਾ, ਉੱਥੇ ਆਪਣਾ ਨਾਮ ਤੂੰਨੇ ਦਰਜ ਕੀਤਾ। ਜਿਹੜੇ ਗੁਰਬਾਣੀ ਨੂੰ ਪੜ੍ਹਨ ਵਾਲੇ ਜਿਹੜੇ ਸਿਆਣੇ

ਕੀ ਉਹਨਾਂ ਨੂੰ ਪਰਖ ਨਹੀਂ ਹੈ? ਕੀ ਉਹਨਾਂ ਨੂੰ ਇਹ ਬਾਣੀ ਦੀ ਪਰਖ ਨਹੀਂ ਹੈ? ਮੈਂ ਪਿਆਰਿਓ ਦੇਖੋ ਇੱਥੇ ਇਹ ਪੰਕਤੀ ਆਈ ਨਾ, ਮੇਰੇ ਜ਼ਹਿਨ ਦੇ ਵਿੱਚ ਇੱਕ ਜੋ ਹੈ ਵਾਕਿਆਤ ਜਿਹੜਾ ਹੈ ਉਹ ਅੱਗੇ ਆ ਰਿਹਾ ਹੈ। ਸਾਧ ਸਿੰਘਾਂ ਜੀ, ਬਜ਼ੁਰਗ ਬਾਬਾ ਜੀ, ਮਹਾਂਪੁਰਖ, ਉਹਨਾਂ ਨੇ ਪਿਆਰਿਓ ਇਹ ਵਚਨ ਕਰਨਾ ਕੀਤਾ ਕਿ ਕੀ ਹੋਇਆ ਸੀ ਪਿਆਰਿਓ, ਜਦੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਖਰੜਾ ਜਦੋਂ ਤਿਆਰ ਕੀਤਾ ਜਾ ਰਿਹਾ ਸੀ ਤੇ ਉਸ ਵੇਲੇ ਕੀ ਕੀਤਾ ਗਿਆ? ਜਿਹੜੇ ਕਈ ਵਿਦਵਾਨ ਜਿਹੜੇ ਸੀ ਨਾ ਪੜ੍ਹੇ ਲਿਖੇ, ਉਹਨਾਂ ਨੇ ਕਿਹਾ ਕਿ ਮੰਗਲਾਚਾਰ ਜਿਹੜਾ ਗੁਰਬਾਣੀ ਦੇ ਵਿੱਚ ਜੋ ਆਉਂਦਾ ਆਪਾਂ ਉਹਨੂੰ ਕੀ ਕਰਨਾ ਕਰੀਏ ਭਾਈ, ਸਭ ਤੋਂ ਪਹਿਲੇ ਮੰਗਲਾਚਾਰ, ਫਿਰ ਜੋ ਹੈ ਬਾਣੀ ਦਾ ਨਾਮ ਜਾਂ ਰਾਗ ਦਾ ਨਾਮ ਮਹੱਲਾ, ਇਸ ਤਰ੍ਹਾਂ ਆਪਾਂ ਕਰੀਏ। ਉਹਨਾਂ ਨੇ ਕੀ ਕੀਤਾ ਪਿਆਰਿਓ, ਇੱਕ ਖਰੜਾ ਤਿਆਰ ਹੋਇਆ ਸੀ, ਉਸ ਖਰੜੇ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਉਹ ਮੰਗਲਾਚਾਰ ਇੱਕ ਪੈਟੈਂਟ ਬਣਾ ਦਿੱਤਾ, ਪਹਿਲੇ ਮੰਗਲਾਚਾਰ ਆਵੇਗਾ, ਜੋ ਵੀ ਮੰਗਲ ਹੈ ਪਹਿਲਾਂ, ਫਿਰ ਉਹ ਤੋਂ ਬਾਅਦ ਬਾਣੀ ਦਾ ਨਾਮ ਜੋ ਰਾਗ ਦਾ ਨਾਮ ਆਦਿਕ ਆਵੇਗਾ। ਤੇ ਉਹ ਸਰੂਪ ਵੀ ਤਿਆਰ ਹੋ ਗਏ। ਸਰੂਪ ਜਦੋਂ ਪ੍ਰਚਲਿਤ ਹੋਏ, ਸਭ ਤੋਂ ਪਹਿਲੀ ਮੈਂ ਗੱਲ ਕਰ ਰਿਹਾ, ਤੇ ਉਸ ਵੇਲੇ ਕੀ ਹੋਇਆ, ਕਈ ਗੁਰਮੁਖ ਪਿਆਰੇ ਜੋ ਪਾਠੀ ਸਿੰਘ ਗੁਰਬਾਣੀ ਦੇ ਰਸੀਏ ਜਿਹੜੇ, ਉਹਨਾਂ ਨੇ ਪਾਠ ਕੀਤਾ, ਉਹ ਦੰਗ ਹੋ ਗਏ। ਉਹਨਾਂ ਨੇ ਕਿਹਾ ਪਹਿਲੇ ਖਰੜੇ ਦੇ ਵਿੱਚ ਦੇਖੋ, ਕਿਉਂਕਿ ਜਦੋਂ ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਕਰੋਗੇ, ਕਈ ਵਾਰੀ ਦੇਖੋ ਗੁਰੂ ਮਹਾਰਾਜ ਜੀ ਦੀ ਮੌਜ ਹੈ ਇਹ, ਕਈ ਵਾਰੀ ਮੰਗਲਾਚਾਰ ਪਹਿਲੇ ਆਉਂਦਾ ਤੇ ਰਾਗ ਦਾ ਨਾਮ ਉਹ ਬਾਅਦ ਵਿੱਚ ਆਉਂਦਾ, ਕਈ ਵਾਰੀ ਆਪ ਜੀ ਪੜੋਗੇ ਰਾਗ ਦਾ ਨਾਮ ਪਹਿਲੇ ਆਉਂਦਾ, ਮੰਗਲਾਚਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਕ ਇਹ ਬਾਅਦ ਵਿੱਚ ਹੁੰਦਾ। ਉਹਨਾਂ ਨੇ ਇਹ ਕਰ ਦਿੱਤਾ ਉਸ ਵੇਲੇ ਤੇ ਮਹਾਂਪੁਰਖਾਂ ਤੱਕ ਇਹ ਗੱਲ ਜਿਹੜੀ ਹੈ ਉਹਨਾਂ ਪਾਠੀਆਂ ਨੇ, ਗੁਰਮੁਖ ਪਿਆਰਿਆਂ ਨੇ ਰੋਜ਼ ਜਿਹੜੇ ਸਹਿਜ ਪਾਠ ਆਦਿ ਕਰਦੇ ਵੇਖ ਕਰਕੇ ਸ਼ਿਕਾਇਤ ਕੀਤੀ। ਉਸ ਵੇਲੇ ਕਈ ਮਹਾਂਪੁਰਖ ਜਿਹੜੇ, ਇੱਕ ਨਹੀਂ ਕਈ ਮਹਾਂਪੁਰਖ, ਤੇ ਨਾਨਕ ਸਰੀਏ ਮਹਾਂਪੁਰਖ, ਭਿੰਡਰਾਂ ਵਾਲੇ ਮਹਾਂਪੁਰਖ, ਔਰ ਵੀ ਇਹਨਾਂ ਤੱਕ ਜਦੋਂ ਬਾਤ ਗਈ, ਉਹਨਾਂ ਨੇ ਜਦੋਂ ਪੜਤਾਲ ਕੀਤੀ ਤੇ ਫਿਰ ਵੇਖਿਆ ਕਿ ਜੀ ਇਹ ਤਾਂ ਗੱਲ ਜਿਹੜੀ ਹੈ ਬਹੁਤ ਖਰਾਬ ਹੋ ਗਈ, ਇਹਨਾਂ ਨੇ ਮੰਗਲ ਅੱਗੇ ਪਿੱਛੇ ਕਰ ਦਿੱਤੇ। ਸਿਰਫ ਪਿਆਰਿਓ ਮੰਗਲ ਅੱਗੇ ਪਿੱਛੇ ਕਈ ਥਾਂ ਤੇ ਕੀਤੇ, ਉਹਨਾਂ ਨੇ ਫਿਰ ਕਾਨਫਰੰਸ ਸਦਨੀ ਕੀਤੀ, ਉੱਥੇ ਬਹੁਤ ਵੱਡੀ ਪਿਆਰਿਓ ਬੈਠਕ ਹੋਈ, ਇੱਕ ਪਾਸੇ ਆਧੁਨਿਕ ਵਿਦਵਾਨ, ਇੱਕ ਪਾਸੇ ਪਿਆਰਿਓ ਜਿਹੜੇ ਮਹਾਂਪੁਰਖ ਜਿਹੜੇ ਹਨ, ਟਕਸਾਲੀ ਵਿਦਵਾਨ ਆਪਾਂ ਕਹਿ ਸਕਦੇ ਹਾਂ, ਸੰਪਰਦਾਇਕ ਵਿਦਵਾਨ ਬੈਠੇ। ਫਿਰ ਉੱਥੇ ਪਿਆਰਿਓ ਨਿਪਟਾਰਾ ਕੀਤਾ ਗਿਆ, ਕਿਹਾ ਕਿ ਦੇਖੋ ਜੋ ਦਮਦਮੀ ਵਾਲੀ ਜੋ ਬੀੜ ਹੈ, ਔਰ ਜੋ ਦੇਖੋ ਇਹ ਸਭ ਤੋਂ ਐਥੈਂਟਿਕ ਸਮਝ ਲਿਓ ਭਾਵ ਕਿ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਉਹਦਾ ਉਤਾਰਾ ਜੋ ਹੋ ਗਿਆ, ਇਹ ਇੱਕ ਦਮਦਮੀ ਵਾਲੀ ਬੀੜ ਜਿਹਨੂੰ ਕਿਹਾ ਜਾਂਦਾ, ਇੱਕ ਅੰਮ੍ਰਿਤਸਰ ਵਾਲੀ ਬੀੜ ਆ ਜੋ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾਉਣੀ ਕੀਤੀ, ਜੋ ਧੀਰ ਮਲੀਆਂ ਦੇ ਕੋਲ ਹੈ। ਇਹਨਾਂ ਦੋਵਾਂ ਸਰੂਪਾਂ ਦਾ ਸਹਾਰਾ ਲੈ ਕਰਕੇ ਤੇ ਇਹਦੇ ਵਿੱਚ ਜਿਸ ਤਰ੍ਹਾਂ ਮੰਗਲਾਚਾਰ ਆਏ ਉਸ ਤਰ੍ਹਾਂ ਹੀ ਕਰਨਾ ਕੀਤਾ, ਉਹ ਖਰੜਾ ਰੱਦ ਕਰਕੇ ਨਵਾਂ ਖਰੜਾ ਤਿਆਰ ਕਰਕੇ ਫਿਰ ਉਹ ਸਰੂਪ ਤਿਆਰ ਕਰਨੇ ਕੀਤੇ। ਯਾਦ ਰੱਖੋ ਪਿਆਰਿਓ, ਮੰਗਲਾਚਾਰ ਸੀ ਲੇਕਿਨ ਥੋੜਾ ਅੱਗੇ ਪਿੱਛੇ

0: ਉਹਨਾਂ ਹੀ ਖਾਲਸੇ ਨੇ ਬਰਦਾਸ਼ਤ ਨਹੀਂ ਕੀਤਾ, ਬਹੁਤ ਜ਼ਿਆਦਾ ਇਹ ਪਿਆਰਿਓ ਰੌੜਾ ਪਿਆ ਸੀ, ਫਿਰ ਉਹਨਾਂ ਨੂੰ ਵੀ ਆਪਣੀ ਗਲਤੀ ਮੰਨਣੀ ਪਈ। ਮਾਤਾ ਜੀ ਨੇ ਕਿਹਾ ਬੇਈਮਾਨਾ, ਗੁਰਬਾਣੀ ਦੇ ਵਿੱਚ ਇਹ ਇਹ ਕਲਿਆਣਕਾਰੀ ਬਾਣੀ ਹੈ, ਇਹਨੂੰ ਪੜ੍ਹ ਕਰਕੇ ਜੀਵਨ ਕਲਿਆਣ ਹੁੰਦਾ, ਤੂੰ ਇਹਦੇ ਵਿੱਚ ਰੜਾ ਕਰ ਰਿਹਾ। ਤੇ ਕੁਕਰਮੀਆਂ ਬੇਈਮਾਨਾ, ਤੂੰ ਇੰਨਾ ਪੁੱਠਾ ਕੰਮ ਕੀਤਾ, ਇਹਦੇ ਵਿੱਚ ਤੇਰਾ ਜਸ ਨਹੀਂ ਹੋਵੇਗਾ, ਤੇਰੀ ਬਹੁਤ ਵੱਡੀ ਨਿੰਦਾ ਹੋਵੇਗੀ।
1: ਚਾਹਤ ਚਾਤੁਰ
0: ਬਣੇ ਬੇਸ਼ਰਮਾ, ਇਹ ਕੰਮ ਕਰਕੇ ਪੁੱਠੇ ਸਿੱਧੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਚਤੁਰ ਸਿਆਣਾ ਬਣਨਾ ਚਾਹੁੰਦਾ। ਤੇ ਇਹ ਉਹ ਬਾਣੀ ਹੈ ਜਿਸ ਬਾਣੀ ਨੂੰ ਪੜ੍ਹ ਕੇ ਸੁਣ ਕਰਕੇ ਲੋਕ ਇਹ ਬਾਣੀ ਦੇ ਚਰਨਾਂ ਦੇ ਵਿੱਚ ਇਹ ਬਾਣੀ ਦੇ ਅੱਗੇ ਨਤਮਸਤਕ ਹੁੰਦੇ, ਮੱਥਾ ਟੇਕਦੇ ਹਨ। ਤੇ ਇਹਦਾ ਬਹੁਤ ਵੱਡੀ ਸ਼ੁਭ ਮਤ ਵਾਲੇ ਮਹਾਂਪੁਰਖ ਜਿਹੜੇ ਹਨ ਇਹ ਬਾਣੀ ਦਾ ਮਹੱਤਵ ਇਹਦਾ ਇਹਦੀ ਮਹਾਨਤਾ ਜਾਣਦੇ ਹਨ। ਪਾਲਿਓ ਤੈਨੂੰ ਨਾ, ਅਸੀਂ ਬਹੁਤ ਮਿਹਨਤ ਮੁਸ਼ਕਤ ਕਰਕੇ ਤੈਨੂੰ ਬਹੁਤ ਵਧੀਆ ਤੇਰੇ ਲਾਲਣ ਪਾਲਣ ਕਰਨਾ ਕੀਤਾ, ਤੇ ਤੂੰ ਹੁਣ ਵੱਡਾ ਹੋ ਕਰਕੇ ਸਾਡੀ ਸੇਵਾ ਦਾ ਆਹ ਫਲ ਦੇ ਰਿਹਾ। ਇੰਨਾ ਢੀਠ, ਇੰਨਾ ਵੱਡਾ ਬੇਈਮਾਨ, ਤੇਰਾ ਬਾਪ ਵੀ ਬੇਈਮਾਨ ਸੀ, ਕਿਉਂਕਿ ਖੂਨ ਪਿਆਰਿਓ ਮੈਂ ਬੇਨਤੀ ਪਹਿਲਾਂ ਵੀ ਕੀਤੀ ਕਿ ਸਿਆਣੇ ਕਹਿੰਦੇ ਨਾ ਕਿ ਕੁਛ ਨਸਲ ਦੇ ਦੋਸ਼ ਜਿਹੜੇ ਉਹ ਪੀੜ੍ਹੀਆਂ ਤੱਕ ਚੱਲਦੇ ਹਨ। ਮਾਤਾ ਜੀ ਨੇ ਕਿਹਾ ਤੇਰਾ ਬਾਪ ਵੀ ਬੇਈਮਾਨ, ਉਹਨੇ ਬੇਈਮਾਨੀ ਕੀਤੀ। ਮੈਂ ਸੋਚਿਆ ਕਿ ਚਲੋ ਬਚਪਨ ਤੋਂ ਤੈਨੂੰ ਵਧੀਆ ਸਿੱਖਿਆ ਦੇਵਾਂਗੇ, ਲੇਕਿਨ ਤੂੰ ਵੀ ਬੇਈਮਾਨ ਦਾ ਬੇਈਮਾਨ ਨਿਕਲਿਆ। ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ, ਕਈ ਬੱਚੇ ਕਈਆਂ ਦੇ ਅੰਦਰ ਜਮਾਂਦਰੂ ਦੇਖੋ ਇਸ ਤਰ੍ਹਾਂ ਦੀ ਕਿਰਪਾ ਹੁੰਦੀ ਹੈ। ਆਪਾਂ ਵੇਖਦੇ ਹਾਂ ਉਹ ਬੱਚੇ ਜਿਹੜੇ ਹਨ, ਜਿਹੜਾ ਉਹਨਾਂ ਨੂੰ ਮਾਹੌਲ ਮਿਲਦਾ, ਅਮਲੀਆਂ ਦਾ ਮਿਲਦਾ, ਗੰਦੇ ਬੰਦਿਆਂ ਦਾ ਮਾਹੌਲ ਮਿਲਦਾ, ਲੇਕਿਨ ਉਹਦੇ ਵਿੱਚ ਵੀ ਪਿਆਰਿਓ ਉਹ ਬਹੁਤ ਉੱਚੇ ਸੁੱਚੇ ਬਣ ਕੇ ਨਿਕਲਦੇ, ਜਿਸ ਤਰ੍ਹਾਂ ਧਰੂ ਭਗਤ। ਧਰੂ ਭਗਤ ਦੇ ਬਾਬਤ ਕਿਹਾ ਜਾਂਦਾ, ਮਹਾਰਾਜ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਕਿ ਪਿਆਰਿਓ ਕੱਲੜ ਦੀ ਵਾੜੀ ਦੇ ਵਿੱਚ, ਗੰਦਗੀ ਦੇ ਵਿੱਚ ਕਮਲ ਦਾ ਫੁੱਲ ਖਿੜ ਜਾਂਦਾ, ਇਸ ਤਰ੍ਹਾਂ ਪੂਰੇ ਦੈਂਤਾਂ ਦੇ ਵਿੱਚ ਪਿਆਰਿਓ ਧਰੂ ਭਗਤ ਸਭ ਤੋਂ ਵੱਡਾ ਭਗਤ ਦਾ ਦੇ ਨੂੰ ਦਰਜਾ ਪ੍ਰਾਪਤ ਹੋਇਆ। ਕਈ ਇਹੋ ਜਿਹੇ ਵੀ ਨਿਖੱਤੇ ਹੁੰਦੇ ਹਨ, ਬੇਈਮਾਨ ਹੁੰਦੇ, ਇੰਨੀ ਪਿਆਰਿਓ ਗੁਰਬਾਣੀ ਦੀ ਸਿੱਖਿਆ, ਵਧੀਆ ਧਾਰਮਿਕ ਮਾਹੌਲ ਪ੍ਰਾਪਤ ਹੁੰਦਾ, ਫਿਰ ਵੀ ਬੱਚੇ ਜਿਹੜੇ ਬੇਈਮਾਨ ਨਿਕਲਦੇ। ਤੇ ਉਹਦੇ ਵਿੱਚ ਆਪ ਜੀ ਦੇਖੋ ਧੀਰਮਲ ਕੌਣ ਸੀ ਪਿਆਰਿਓ? ਗੁਰੂ ਪੁੱਤਰ ਸੀ, ਗੁਰੂ ਘਰ ਦੇ ਵਿੱਚ ਇਹਦਾ ਜਨਮ ਹੋਇਆ। ਤੇ ਆ ਜਿਹੜਾ ਹੈ ਪ੍ਰਿਥੀਆ ਕੌਣ ਸੀ, ਮਿਹਰਬਾਨ ਕੌਣ ਸੀ, ਰਾਮ ਰਾਏ ਕੌਣ ਸੀ, ਆ ਜਿਹੜਾ ਆਪ ਜੀ ਦੇਖੋ ਅਜੀਤ ਸਿੰਘ ਕੌਣ ਸੀ, ਹਠੀ ਸਿੰਘ ਕੌਣ ਸੀ, ਗੁਰੂ ਘਰ ਦੇ ਵਿੱਚ ਰਹੇ, ਗੁਰੂ ਘਰ ਦਾ ਜਿਹੜਾ ਗੁਰਬਾਣੀ ਦਾ ਮਾਹੌਲ ਪ੍ਰਾਪਤ ਹੋਇਆ, ਲੇਕਿਨ ਫਿਰ ਵੀ ਪਿਆਰਿਓ ਅੰਦਰਲੀ ਬਿਰਤੀ ਮਾੜੀ ਹੈ, ਗੰਦੀ ਹੈ, ਉਹ ਰਹਿਣ ਦੇ ਬਾਵਜੂਦ ਵੀ ਪਿਆਰਿਓ ਕੰਮ ਦੇਖੋ ਕਿਹੋ ਜਿਹੇ ਪੁੱਠੇ ਸੀ।

0: ਅਰਜਨਾ ਕੀਤੀ ਕਿ ਬੇਈਮਾਨਾ ਇਥੋਂ ਨਿਕਲ ਜਾ, ਦਫਾ ਹੋ ਜਾ। ਤੇ ਸੁਣ ਕਰਕੇ ਹੱਠੀ ਸਿੰਘ ਨੇ ਫਿਰ ਤੋਂ ਬਚਨ ਕੀਤਾ ਤੇ ਮਾਤਾ ਜੀ ਨੂੰ ਕਹਿੰਦਾ, ਐਵੇਂ ਮਾਤਾ ਜੀ ਕੋਈ ਵੀ ਆ ਕਰਕੇ ਤੁਹਾਡੇ ਕੰਨ ਫੂਕ ਦਿੰਦਾ, ਬੋਲ ਦਿੰਦਾ ਕਿ ਇਹਨੇ ਆ ਕੀਤਾ ਉਹ ਕੀਤਾ, ਐਵੇਂ ਮੇਰੇ ਉੱਤੇ ਤੁਮਤਾ ਲਾਉਂਦੇ ਹੋ, ਤੇ ਮੈਂ ਤਾਂ ਇਹ ਆਪਣੀ ਬਾਣੀ ਜਿਹੜੀ ਹੈ ਰਚਨੀ ਕੀਤੀ।
1: ਮਾਤ ਜੀ ਤੁਮਰੇ ਪਾਸ,
0: ਤੇ ਆ ਲੋਕ ਜਿਹੜੇ ਹਨ ਜੋ ਮੇਰੇ ਨਾਲ ਸੜਦੇ, ਈਰਖਾ ਕਰਦੇ, ਉਹ ਆ ਕਰਕੇ ਗਲਤ ਤਰੀਕੇ ਦੇ ਨਾਲ ਤੁਹਾਡੇ

ਗੁਰਬਾਣੀ ਦਾ ਓਈ ਸ਼ਬਦ ਤੂੰ ਆ ਕਰਕੇ ਆਪਣਾ ਨਾਮ ਪਾ ਦਿੱਤਾ। ਅੱਜ ਵੀ ਪਿਆਰਿਓ ਮੈਂ ਆਪ ਨੂੰ ਬੇਨਤੀ ਕਰਾਂ, ਦੇਖੋ ਸਰਕਾਰੀ ਜੋ ਕਾਨੂੰਨ ਦੇ ਮੁਤਾਬਕ ਕੋਈ ਵੀ ਚੀਜ਼ ਜੇ ਆਪ ਜੀ ਤਿਆਰ ਕਰਦੇ ਹੋ ਤੇ ਉਸ ਵੇਲੇ ਕੀ ਕੀਤਾ ਜਾਂਦਾ ਪਿਆਰਿਓ, ਉਹਦਾ ਪੇਟੈਂਟ ਜਿਹੜਾ ਹੈ ਬਾਜਬਤਾ ਪਿਆਰਿਓ, ਜਿਹੜੇ ਸਿਆਣੇ ਪੜ੍ਹੇ ਲਿਖੇ ਜਿਨ੍ਹਾਂ ਨੂੰ ਕਾਨੂੰਨ ਦਾ ਪਤਾ ਉਹਨਾਂ ਨੂੰ ਪਤਾ ਹੋਵੇਗਾ, ਉਹ ਵਧੀਆ ਰਿਸਰਚ ਕਰਕੇ ਆਪਣੀ ਨਵੀਂ ਥੀਸਿਸ ਕੱਢ ਕੇ ਤੇ ਉਹ ਕੀ ਕਰਦੇ ਆਪਣਾ ਪੇਟੈਂਟ ਜਿਹੜਾ ਹੈ ਉਹ ਲਾਗੂ ਕਰਦੇ ਹਨ। ਜਦੋਂ ਉਹ ਦਵਾਈ ਕਿਸੇ ਵੀ ਚੀਜ਼ ਦੇ ਵਿੱਚ ਉਹਨਾਂ ਦਾ ਇੱਕ ਵਾਰੀ ਪੇਟੈਂਟ ਬਣ ਗਿਆ, ਫਿਰ ਪਿਆਰਿਓ ਉਹੀ ਚੀਜ਼ ਲੈ ਕਰਕੇ ਤੁਸੀਂ ਕੋਈ ਦਵਾਈ ਜਾਂ ਉਹ ਜੀ ਵਸਤੂ ਜੇ ਬਣਾਓਗੇ ਉਹਨੇ ਜੇ ਤੁਹਾਡੇ ਉੱਤੇ ਮੁਕਦਮਾ ਕਰ ਦਿੱਤਾ ਤੁਹਾਨੂੰ ਜੇਲ੍ਹ ਜਾਣਾ ਪਵੇਗਾ, ਕਿਉਂਕਿ ਉਹਨੇ ਆ ਇਹਦੀ ਖੋਜ ਕਰਕੇ, ਕਿਉਂਕਿ ਉਹਦੀ ਆਪਣੀ ਖੋਜ ਹੈ, ਉਹਨੇ ਆਪਣਾ ਪੇਟੈਂਟ ਬਣਾਉਣਾ ਕੀਤਾ। ਦਵਾਈਆਂ ਦੇ ਉੱਤੇ ਵੀ ਪਿਆਰਿਓ ਇੰਜੀ ਚੱਲਦਾ, ਹੁਣ ਕੋਈ ਦਵਾਈ ਜਿਹੜਾ ਉਹਦਾ ਫਾਰਮੂਲਾ ਵੇਖ ਕਰਕੇ ਤੁਸੀਂ ਨਹੀਂ ਬਣਾ ਸਕਦੇ ਹੋ, ਕਿਉਂਕਿ ਤੁਸੀਂ ਉਹ ਬਣਾਇਆ ਜੇ ਅਗਲੇ ਨੇ ਕੇਸ ਕਰ ਦਿੱਤਾ ਤੁਹਾਨੂੰ ਜੇਲ੍ਹ ਜਾਣਾ ਪਵੇਗਾ। ਸੋ ਇਸ ਤਰ੍ਹਾਂ ਹੀ ਗੁਰਬਾਣੀ ਵੀ ਜੋ ਹੈ, ਔਰ ਵੀ ਕਈ ਰਚਨਾ, ਕਈ ਬੰਦਿਆਂ ਨੇ ਫੋਟੋ ਆਦਿ ਕਈ ਚੀਜ਼ਾਂ ਦੇ ਉੱਤੇ, ਅਸਥਾਨਾਂ ਦੇ ਉੱਤੇ ਵੀ ਪਿਆਰਿਓ ਇਹੋ ਜਿਹੇ ਇਹ ਕਰਨੇ ਕੀਤੇ। ਮੈਂ ਆਪ ਨੂੰ ਬੇਨਤੀ ਕਰਾਂ ਪਿਆਰਿਓ ਕਿ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਇਹਦਾ ਮਾਡਲ ਜਿਹੜਾ ਹੈ ਇਹਦਾ ਵੀ ਫਿਰ ਗੁਰਮੁਖ ਪਿਆਰਿਆਂ ਨੇ ਇਹ ਕੀ ਕੀਤਾ, ਇੱਕ ਇਹਦੇ ਵਿੱਚ ਪੇਟੈਂਟ ਰੂਪ ਦੇ ਵਿੱਚ ਉਹਨੂੰ ਦਰਜ ਕੀਤਾ। ਕਿਸੇ ਵਿਅਕਤੀ ਨੇ ਪਿਆਰਿਓ, ਮੈਂ ਚਲੋ ਕੀ ਨਾਂ ਲੈਣਾ, ਵੱਡੀ ਸੰਪਰਦਾ ਵਾਲਿਆਂ ਨੇ ਉਹਨਾਂ ਨੇ ਵੀ ਕੀ ਕੀਤਾ ਪਿਆਰਿਓ, ਅੱਜ ਵੀ ਉਹ ਅਸਥਾਨ ਹੈ ਸੇਮ ਪਿਆਰਿਓ ਹਰਿਮੰਦਰ ਸਾਹਿਬ ਵਾਂਗੂ ਉਹਨਾਂ ਨੇ ਨਾ ਉਸ ਤਰ੍ਹਾਂ ਹੀ ਸਰੋਵਰ ਉਹੀ ਦਿਖਦਾ ਪਿਆਰਿਓ ਉੱਥੇ ਗੁਰੂ ਘਰ ਬਣਾਇਆ ਆਪਣੇ ਡੇਰੇ ਦੇ ਵਿੱਚ। ਜਦੋਂ ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਦਾ ਪਤਾ ਚੱਲਿਆ, ਸਿਆਣੇ ਸਿੰਘਾਂ ਨੂੰ ਪਤਾ ਚੱਲਿਆ, ਉਹਨਾਂ ਨੇ ਰੋਕਿਆ, ਉਹ ਰੁਕੇ ਨਹੀਂ, ਫਿਰ ਕੋਰਟ ਕਚਹਿਰੀ ਦਾ ਸਰਕਾਰੀ ਦਰਬਾਰੀ ਸਹਾਰਾ ਲੈਣਾ ਪਿਆ, ਫਿਰ ਜਾ ਕਰਕੇ ਉਹਨਾਂ ਨੂੰ ਰੋਕਿਆ ਗਿਆ। ਜੇ ਪਿਆਰਿਓ ਉਹ ਅਸਥਾਨ ਬਣ ਜਾਂਦਾ, ਲੋਕਾਂ ਨੇ ਕਹਿਣਾ ਸੀ ਕਿ ਦੇਖੋ ਜੀ ਹਰਿਮੰਦਰ ਸਾਹਿਬ ਜਾਂਦੇ ਨਾ ਭਾਈ, ਕਿ ਉਹ ਜੀ ਸਾਡੇ ਬਾਬੇ ਨੇ ਉਹੀ ਹਰਿਮੰਦਰ ਸਾਹਿਬ ਇੱਥੇ ਬਣਾ ਲਿਆ, ਉਹੀ ਸਰੋਵਰ ਹੈ, ਉਨਾ ਹੀ ਅਸਥਾਨ ਹੈ। ਆਮ ਲੋਕਾਂ ਨੂੰ ਮਹਾਨਤਾ ਦਾ ਪਤਾ ਨਹੀਂ ਹੁੰਦਾ, ਉਹ ਤਾਂ ਬਿਲਡਿੰਗ ਦੇ ਢਾਂਚੇ ਨੂੰ ਵੇਖਦੇ। ਉਹਨਾਂ ਨੇ ਕਹਿਣਾ ਸੀ ਕਿ ਉੱਥੇ ਕਿਉਂ ਜਾਂਦੇ ਭਾਈ, ਇੱਥੇ ਆਓ, ਇੱਥੇ ਦਰਸ਼ਨ ਕਰਨਾ ਕਰੋ। ਫਿਰ ਪਿਆਰਿਓ ਇਸ ਤਰ੍ਹਾਂ ਇਹ ਬੰਦੇ ਜਿਹੜੇ ਉਹਨੂੰ ਪੁੱਠੇ ਪਾਸੇ ਲੈ ਕੇ ਜਾਂਦੇ। ਕਹਿਣ ਦਾ ਮਤਲਬ, ਮਾਤਾ ਜੀ ਨੇ ਕਿਹਾ ਤੂੰ ਮੈਨੂੰ ਸਮਝਾਉਂਦਾ, ਇਹ ਤਾਂ ਗੁਰਬਾਣੀ ਹੈ, ਇਹਦੇ ਉੱਤੇ ਕੋਈ ਵੀ ਕਲਮ ਨਹੀਂ ਚਲਾ ਸਕਦਾ, ਤੂੰ ਨੇ ਤਾਂ ਮਹਾਰਾਜ ਜੀ ਦਾ ਹੀ ਨਾਮ ਬਦਲ ਦਿੱਤਾ। ਇਸ ਤਰ੍ਹਾਂ ਮਾਤਾ ਜੀ ਨੇ ਜਦੋਂ ਉਹਨੂੰ ਤਾੜਨਾ ਕੀਤੀ ਤੇ ਉਹ ਬੇਈਮਾਨ ਜਿਹੜਾ ਗਲਤੀ ਮੰਨਣ ਦੀ ਥਾਂ ਉੱਥੋਂ ਗੁੱਸੇ ਵਿੱਚ ਉੱਠ ਕੇ ਚੱਲ ਗਿਆ, ਤੇ ਉਹਨੇ ਵੇਖਿਆ ਕਿ ਆ ਬੁੱਢੜੀ ਮਾਤਾ ਹੈ, ਉਮਰ ਜਾਦੀ ਹੋ ਗਈ, ਇਹਨੇ ਕੀ ਕਰਨਾ, ਇਹਨੂੰ ਮੈਂ ਦਬਕਾ ਮਾਰ ਕੇ ਦਬਾ ਦੇਵਾਂਗਾ। ਇੰਜ ਉਹਦੇ ਮਨ ਵਿੱਚ ਵਿਚਾਰ ਆਈ, ਜੋ ਮਾਤਾ ਜੀ ਨੇ ਉਹਨੂੰ ਸਮਝਾਇਆ, ਤਾੜਨਾ ਦਿੱਤੀ ਨਾ, ਜੇ ਉਸ ਵੇਲੇ ਸੁਧਰ ਜਾਂਦਾ ਤਾਂ ਇਹਦਾ ਜੀਵਨ ਸਫਲ ਹੋ ਜਾਣਾ ਸੀ, ਲੇਕਿਨ ਉਹਨੇ ਕਿਹਾ ਕਿ ਐਵੇਂ ਬੁੱਢੀ ਰੌੜਾ ਪਾਈ ਜਾਂਦੀ ਆ, ਜੋ ਉਹਨੇ ਕਿਹਾ ਐਵੇਂ ਆ ਜਿਹੜੇ ਬਜ਼ੁਰਗ ਰੌਲਾ ਪਾਈ ਜਾਂਦੇ ਇਹਨਾਂ ਦੇ ਨਾਲ ਕੀ ਹੋਣ ਵਾਲਾ, ਉਹਨੇ ਉਹਨੂੰ ਤਵੱਜੋ ਨਹੀਂ ਦਿੱਤੀ। ਉਹ ਤੋਂ ਬਾਅਦ ਵੀ ਪਿਆਰਿਓ ਇਸ ਬੇਈਮਾਨੇ ਹੱਠੀ ਸਿੰਘ ਨੇ ਕੀ ਕੀਤਾ, ਬਹੁਤ ਸਾਰੇ ਸ਼ਬਦ ਬਾਅਦ ਵਿੱਚ ਵੀ ਲੈ ਕਰਕੇ ਨਾਨਕ ਸ਼ਬਦ ਹਟਾ ਕਰਕੇ ਆਪਣਾ ਨਾਮ ਪਾ ਦਿੱਤਾ, ਆਪਣਾ ਨਾਮ ਜਿਹੜਾ ਗੁਰਸ਼ਬਦ ਦੇ ਵਿੱਚ

ਉਤੋਂ ਚਾਰ ਕਦਮ ਅੱਗੇ ਹੀ ਨਿਕਲਿਆ। ਮੈਂ ਸੋਚਿਆ ਕਿ ਚੱਲ ਭਾਈ ਕਿ ਉਹ ਸਾਇਆ ਨਹੀਂ ਪੈਣ ਦੇਣਾ, ਚੰਗੀ ਤੈਨੂੰ ਸਿੱਖਿਆ ਦੇਵਾਂਗੀ। ਉਹੀ ਬਚਨ ਹੋਇਆ ਨਾ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ। ਕਈ ਵਾਰੀ ਕਈ ਬੱਚੇ ਇਸ ਤਰ੍ਹਾਂ ਹੁੰਦੇ ਪਿਆਰਿਓ, ਉਹਨਾਂ ਦੇ ਮਾਂ ਬਾਪ ਬਹੁਤ ਵਧੀਆ ਦੇਵਤੇ ਵਰਗੇ ਮਾਂ ਬਾਪ ਹੁੰਦੇ, ਲੇਕਿਨ ਉਹ ਔਲਾਦ ਇੰਨੀ ਬੇਈਮਾਨ ਆ, ਬਹੁਤ ਜਿਹੜੀ ਹੈ ਬਹੁਤ ਗਲਤ ਔਲਾਦ ਨਿਕਲਦੀ। ਕਈ ਵਾਰੀ ਇਹ ਵੀ ਵੇਖਦੇ ਹਾਂ ਕਈ ਬੰਦੇ ਦੈਤਾਂ ਵਰਗੇ ਹੁੰਦੇ, ਉਹਨਾਂ ਦੇ ਅੱਗੇ ਬੱਚੇ ਬਹੁਤ ਵਧੀਆ ਕੰਮ ਕਰਦੇ ਹਨ। ਇਹ ਸਭ ਪਿਆਰੇ ਉਹ ਦੇਵਨੇਤ ਦਾ ਖੇਡ ਹੈ। ਮਾਤਾ ਜੀ ਨੇ ਕਿਹਾ ਮੈਂ ਸੋਚਿਆ ਚੰਗੀ ਸਿੱਖਿਆ ਦੇਵਾਂਗੀ, ਗੁਰਬਾਣੀ ਨੂੰ ਸਿੱਖਿਆ ਦੇ ਕਰਕੇ ਤੇਰਾ ਜੀਵਨ ਬਦਲਾਂਗੀ, ਲੇਕਿਨ ਬੇਈਮਾਨਾ ਗੁਰਬਾਣੀ ਨੂੰ ਪੜ੍ਹ ਕੇ ਆਪਣਾ ਜੀਵਨ ਬਦਲਣਾ ਤਾਂ ਇੱਕ ਪਾਸੇ ਰਹਿ ਗਿਆ, ਤੂੰ ਨੇ ਗੁਰਬਾਣੀ ਨੂੰ ਹੀ ਬਦਲਣਾ ਸ਼ੁਰੂ ਕਰ ਦਿੱਤਾ। ਤੇ ਤੈਨੂੰ ਨਹੀਂ ਪਤਾ ਕਿ ਤੂੰ ਨੇ ਗੁਰਬਾਣੀ ਦੀ ਜੋ ਇਹ ਬੇਅਦਬੀ ਕੀਤੀ, ਰੜਾ ਕੀਤਾ, ਤੇਰਾ ਬਹੁਤ ਮਾੜਾ ਹਸ਼ਰ ਹੋਵੇਗਾ। ਤੇ ਦਿਨ ਰਾਤ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਕੇ ਮੈਨੂੰ ਦੁਖਾਈ ਜਾਂਦਾ। ਉਹਨੂੰ ਸਮਝਾਇਆ, ਲੇਕਿਨ ਬੇਈਮਾਨ ਹਠੀ ਸਿੰਘ ਜਿਹੜਾ ਮਾਤਾ ਜੀ ਦੇ ਆਖੇ ਨਹੀਂ ਲੱਗਿਆ, ਇੰਨਾ ਸਮਝਾਉਣ ਦੇ ਬਾਵਜੂਦ ਵੀ ਜੇ ਟਲ ਜਾਂਦਾ ਕਹਿ ਦਿੰਦਾ ਮਾਤਾ ਜੀ ਚਲੋ ਗਲਤੀ ਹੋਈ ਹੈ, ਜਾਣੇ ਅਣਜਾਣੇ ਦੇ ਵਿੱਚ ਹੋ ਜਾਂਦਾ, ਦੁਬਾਰਾ ਨਹੀਂ ਕਰਾਂਗਾ, ਮਾਤਾ ਜੀ ਨੇ ਬਖਸ਼ ਲੈਣਾ ਸੀ। ਲੇਕਿਨ ਬੇਈਮਾਨ ਟਲਿਆ ਨਹੀਂ, ਉਹਨੇ ਉਂਝੀ ਹਿਮਾਕਤਾਂ ਕਰਨੀਆਂ ਕੀਤੀਆਂ। ਤੇ ਮਾਤਾ ਜੀ ਦੇ ਕੋਲ ਹੁਣ ਜਦੋਂ ਆਉਂਦਾ, ਤੇ ਇਸ ਤੋਂ ਬਾਅਦ ਜਦੋਂ ਮਾਤਾ ਜੀ ਨੇ ਉਹਨੂੰ ਦਬਕੇ ਮਾਰੇ, ਗਾਲਾਂ ਕੱਢੀਆਂ, ਤੇ ਇਹ ਆਖੇ ਨਹੀਂ ਲੱਗਿਆ, ਇਹਦਾ ਹੌਸਲਾ ਇੰਨਾ ਵੱਧ ਗਿਆ। ਉਹ ਤੋਂ ਬਾਅਦ ਤਾਂ ਮਾਤਾ ਜੀ ਦਾ ਬਚਨ ਵੀ ਨਹੀਂ ਮੰਨਦਾ, ਕਹਿੰਦਾ ਜੀ ਕਈ ਸੰਗਤ ਵੀ ਬੋਲਦੀ ਕਿ ਜੀ ਮਾਤਾ ਜੀ ਤੈਨੂੰ ਕਹਿ ਰਹੇ ਭਾਈ ਮੰਨ ਲੈ, ਕਹਿੰਦੇ ਐਵੇਂ ਬੁੱਢੇ ਰੌਲਾ ਪਾਈ ਜਾਂਦੇ, ਉਹਨੂੰ ਕੀ ਆ ਜੀ ਬਜ਼ੁਰਗ ਮਾਤਾ ਹੋ ਗਈ ਹੈ, ਉਹਦਾ ਦਿਮਾਗ ਟਿਕਾਣੇ ਨਹੀਂ ਰਿਹਾ, ਐਵੇਂ ਪੁੱਠੇ ਸਿੱਧੀ ਉਹ ਬੋਲੀ ਜਾਂਦੀ ਹੈ, ਮੈਂ ਨਹੀਂ ਮੰਨਣਾ, ਸਿੱਧਾ ਇਹਨੇ ਇੰਜ ਕਹਿ ਦਿੱਤਾ। ਹੁਣ ਇਸ ਬੇਈਮਾਨ ਤੋਂ ਮਾਤਾ ਜੀ ਬਹੁਤ

0: ਦੀ ਕੁਢਾਲੀ ਖੋਟੀ ਕਰਤੂਤ ਨੂੰ ਨਾ ਸਹਾਰਦਿਆਂ ਹੋਇਆ ਤੇ ਗੁੱਸਾ ਤਾਂ ਬੜਾ ਆਉਂਦਾ, ਲੇਕਿਨ ਪਿਆਰਿਓ ਲਾਚਾਰ ਹਨ, ਬੇਬਸ ਹਨ, ਬਜ਼ੁਰਗ ਹੈ, ਕੀ ਕੀਤਾ ਜਾਵੇ। ਕੋਈ ਆਪਣਾ ਹੀ ਬੰਦਾ ਕੋਈ ਗਲਤ ਕੰਮ ਕਰਦਾ ਤੇ ਬੰਦੇ ਲਾਚਾਰ ਹੋ ਜਾਂਦੇ ਹਨ।
1: ਅਜੀਤ ਸਿੰਘ ਕੇ ਦੇਹ ਮਾਨਾ
0: ਤੇ ਮਾਤਾ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਅਜੀਤ ਸਿੰਘ ਪੁੱਠੇ ਗੇੜ ਦੇ ਵਿੱਚ ਫਸ ਗਿਆ, ਆ ਬੇਈਮਾਨ ਵੀ ਉਂਝੀ ਜਾਣਾ ਹੈ। ਤੇ ਉਸ ਦਿਨ ਤੋਂ ਬਾਅਦ ਜਦੋਂ ਇਹਨੇ ਗੁਰਬਾਣੀ ਦੇ ਵਿੱਚ ਰੜਾ ਕਰਨਾ ਸ਼ੁਰੂ ਕਰ ਦਿੱਤਾ, ਮਾਤਾ ਜੀ ਨੇ ਪਿਆਰਿਓ ਉਸ ਦਿਨ ਤੋਂ ਬਾਅਦ ਆਪਣੇ ਹਿਰਦੇ ਤੋਂ ਇਹਨੂੰ ਵਿਸਾਰ ਦਿੱਤਾ। ਉਹਨੂੰ ਗੁੱਸਾ ਕਰਦੇ ਹਨ, ਲੇਕਿਨ ਉਹ ਕਹਿੰਦਾ ਐਵੇਂ ਬਜ਼ੁਰਗ ਬੋਲੀ ਜਾਂਦੇ, ਬੋਲਣ ਦਿਓ ਇਹਨਾਂ ਨੂੰ। ਫਿਰ ਮਾਤਾ ਜੀ ਨੇ ਵੇਖਿਆ, ਕਿਉਂਕਿ ਪਿਆਰਿਓ ਮਹਾਰਾਜ ਨੇ ਵੀ ਕਿਹਾ ਨਾ, ਜਿੱਥੇ ਪਿਆਰਿਓ ਆਪਣੀ ਗੱਲ ਨਹੀਂ ਬਣਦੀ ਹੈ ਤੇ ਸਿਆਣੇ ਕਹਿੰਦੇ ਹਨ ਤੇ ਉੱਥੇ ਰਹਿਣਾ ਨਹੀਂ ਚਾਹੀਦਾ। ਜੇ ਆਪਣਾ ਜ਼ੋਰ ਚੱਲਦਾ, ਆਪਣਾ ਜ਼ੋਰ ਚਲਾਓ, ਜਿੱਥੇ ਕੋਈ ਗਲਤੀ ਹੋ ਰਹੀ, ਕੋਈ ਗਲਤ ਕੰਮ ਕਰਦਾ, ਤੁਸੀਂ ਖੜੇ ਹੋਏ ਹੋ ਤੇ ਉਹਨੂੰ ਦੱਸੋ, ਉਹਨੂੰ ਰੋਕੋ। ਜੇ ਤੁਹਾਡੇ ਅੰਦਰ ਤਾਕਤ ਹੈ ਉਹਨੂੰ ਰੋਕੋ, ਜੇ ਰੁਕ ਨਹੀਂ ਸਕਦਾ ਅਗਲਾ ਬੰਦਾ, ਤੁਹਾਡੇ ਅੰਦਰ ਇੰਨੀ ਸ਼ਕਤੀ ਨਹੀਂ ਹੈ, ਉਹਨੂੰ ਬੇਨਤੀ ਕਰੋ। ਜੇ ਉਹ ਤਾਂ ਵੀ ਨਾ ਮੰਨੇ ਤਾਂ ਪਿਆਰਿਓ ਫਿਰ ਲੋਕਾਂ ਵਿੱਚ ਬੋਲੋ ਕਿ ਜੀ ਇੱਥੇ ਗਲਤ ਕੰਮ ਹੋ ਰਿਹਾ, ਇਹ ਬਹੁਤ ਗਲਤ ਕੰਮ ਹੋ ਰਿਹਾ, ਸਾਡੇ ਸਾਹਮਣੇ ਹੋ ਰਿਹਾ, ਭਾਈ ਅਸੀਂ ਲਾਚਾਰ ਹਾਂ। ਫਿਰ ਵੀ ਪਿਆਰਿਓ ਉੱਥੇ ਤੁਸੀਂ ਬੇਬਸ ਹੋ ਕੇ ਕੁਛ ਵੀ ਤੁਹਾਡਾ ਚਾਰਾ ਨਹੀਂ ਚੱਲ ਰਿਹਾ ਤੇ ਸਿਆਣੇ ਕਹਿੰਦੇ ਉਹਨਾਂ ਦਾ ਬਾਈਕਾਟ ਕਰਕੇ ਉੱਥੋਂ ਨਿਕਲ ਜਾਣਾ ਚਾਹੀਦਾ। ਜਿਸ ਤਰ੍ਹਾਂ ਕਿ ਪਿਆਰਿਓ ਮਲੇਰਕੋਟਲੇ ਦਾ ਨਵਾਬ, ਉਹਨੇ ਬਹੁਤ ਸਮਝਾਇਆ, ਕਿਹਾ ਜੀ ਇਹ ਪਾਪ ਕਰ ਰਹੇ ਹੋ, ਗਲਤ ਕੰਮ ਕਰ ਰਹੇ ਹੋ। ਫਿਰ ਵੀ ਵਜੀਦਾ ਜਿਹੜਾ ਨਹੀਂ ਟਰਿਆ, ਉਹਨੇ ਕਿਹਾ ਕਿ ਜੀ ਮੈਂ ਇਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੀ ਕਰਨਾ। ਉਹਨੇ ਉਸ ਸਭਾ ਦਾ ਬਾਈਕਾਟ ਕਰ ਦਿੱਤਾ, ਉੱਠ ਕੇ ਚੱਲ ਗਿਆ। ਕਹਿਣ ਲੱਗਾ ਭਾਈ ਤੁਹਾਨੂੰ ਤੁਹਾਡਾ ਇਹ ਸਜ਼ਾ ਆਦਿਕ ਕੋਰਟ ਕਚਹਿਰੀ ਤੁਹਾਨੂੰ ਮੁਬਾਰਕ, ਮੈਂ ਇਹ ਪਾਪ ਦੇ ਵਿੱਚ ਨਹੀਂ ਆਉਣਾ ਹੈ। ਹੁਣ ਮਾਤਾ ਜੀ ਲਾਚਾਰ ਹੋ ਗਏ ਤੇ ਇੱਥੇ ਰਹਿ ਕਰਕੇ ਵੀ ਫਿਰ ਇਹਨੇ ਪੁੱਠੇ ਸਿੱਧੇ ਕੰਮ ਕੀਤੇ ਤੇ ਦੋਸ਼ ਮਾਤਾ ਜੀ ਦੇ ਉੱਤੇ ਲੱਗ ਜਾਣਾ। ਲੋਕਾਂ ਨੇ ਕਹਿਣਾ ਮਾਤਾ ਜੀ ਤੁਸੀਂ ਕੀ ਕਰ ਰਹੇ ਸੀ, ਤੁਸੀਂ ਤਾਂ ਕਹਿੰਦੇ ਤੁਹਾਡੇ ਕੋਲ ਕੀ ਪਾਵਰ ਨਹੀਂ ਹੈ। ਕਈ ਵਾਰੀ ਬੰਦਾ ਲਾਚਾਰ ਹੋ ਜਾਂਦਾ। ਮਾਤਾ ਜੀ ਨੇ ਕਿਹਾ ਚਲੋ ਭਾਈ ਆਪਾਂ ਇਹਦਾ ਬਾਈਕਾਟ ਕਰਕੇ ਇੱਥੋਂ ਚੱਲ ਜਾਈਏ।
1: ਦਿਵਸ ਵਿਚਾਰਨ ਕਰੀ,
0: ਕਈ ਦਿਨ ਮਾਤਾ ਜੀ ਨੇ ਵਿਚਾਰ ਕੀਤੀ
1: ਤੇ
0: ਤਿਆਰ ਹੋ ਕਰਕੇ ਮਾਤਾ ਜੀ ਪਿਆਰੇ ਪਾਲਕੀ ਦੇ ਉੱਤੇ ਚੜ ਗਏ। ਉਹ ਤੋਂ ਬਾਅਦ ਇਹ ਹੱਠੀ ਜਿਹੜਾ ਨਾ ਆ ਕਰਕੇ ਮਾਤਾ ਜੀ ਨੂੰ ਮਨਾਉਣਾ ਚਾਹੁੰਦਾ। ਮਾਤਾ ਜੀ ਬਹੁਤ ਗੁੱਸੇ ਦੇ ਵਿੱਚ ਆਏ, ਕਹਿਣ ਲੱਗੇ ਬੇਈਮਾਨਾ ਤੈਨੂੰ ਆਪਣੇ ਮੱਥੇ ਨਹੀਂ ਲਾਉਣਾ, ਚੱਲ ਇੱਥੋਂ ਦਫਾ ਹੋ ਜਾ। ਮਾਤਾ ਜੀ ਫਿਰ ਪਿਆਰਿਓ ਮਥੁਰਾ ਤੋਂ ਚੱਲ ਕਰਕੇ ਦਿੱਲੀ ਦੇ ਵੱਲ ਜਾ ਰਹੇ ਹਨ। ਚੱਲ ਕਰਕੇ ਸਾਰਾ ਪਿੰਡਾ ਤੈਅ ਕਰਨਾ ਕੀਤਾ ਤੇ ਜਦੋਂ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਚੱਲਿਆ ਕਿ ਮਾਤਾ ਜੀ ਆਏ ਹਨ, ਬਹੁਤ ਸਨਮਾਨ ਕਰਕੇ

ਵਿੱਚ ਆਪਣੇ ਘਰ ਦੇ ਵਿੱਚ ਮਾਤਾ ਜੀ ਨੇ ਪ੍ਰਵੇਸ਼ ਕਰਨਾ ਕੀਤਾ ਤੇ ਉੱਥੇ ਸੰਗਤਾਂ ਆ ਕਰਕੇ ਮਾਤਾ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ। ਜੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋ ਪਾਵਨ ਸ਼ਸਤਰ ਉਹਨਾਂ ਨੂੰ ਲੈ ਕਰਕੇ ਮਾਤਾ ਜੀ ਦਿੱਲੀ ਆ ਗਏ, ਉਹਨਾਂ ਨੂੰ ਲਿਆ ਕਰਕੇ ਫਿਰ ਉਹਦੀ ਸਥਾਪਨਾ

0: ਜਦੋਂ ਉਹਨੂੰ ਪਤਾ ਚੱਲਿਆ ਮਾਤਾ ਜੀ ਆਏ, ਉਹ ਮਾਤਾ ਸੁੰਦਰੀ ਜੀ ਦੇ ਪਾਸ ਆਇਆ, ਇਹਨੇ ਨਮਸਕਾਰ ਕਰਕੇ ਬਹੁਤ ਸਾਰੀ ਭੇਟਾ ਅਰਪਣ ਕਰਨੀ ਕੀਤੀ। ਮਾਤਾ ਜੀ ਵੀ ਬੜੇ ਪ੍ਰਸੰਨ ਹੋ ਕਰਕੇ ਇਹਨੂੰ ਆਸ਼ੀਰਵਾਦ ਦਿੱਤੇ ਹਨ। ਉਹ ਤੋਂ ਬਾਅਦ ਪਹਿਲਾਂ ਦੇ ਜਿਹੜੇ ਪ੍ਰਸੰਗ ਜਿਹੜੇ ਹਨ ਮਾਤਾ ਜੀ ਨੇ ਦੱਸਣਾ ਕੀਤਾ। ਰਾਜਾ ਰਾਮ ਨੇ ਮਾਤਾ ਜੀ ਨੂੰ ਆਦਿਕ ਬੇਨਤੀ ਕੀਤੀ ਤੇ ਕਹਿਣ ਲੱਗੇ, ਰਾਜਾ ਰਾਮ ਕਹਿਣ ਲੱਗਾ, ਦੇਖੋ ਮਾਤਾ ਜੀ, ਅਜੀਤ ਸਿੰਘ ਨੇ ਕਿਹੋ ਜਿਹਾ ਕੰਮ ਖਰਾਬ ਕਰਨਾ ਕੀਤਾ, ਜਿਸ ਕਰਕੇ ਸਾਰੇ ਇਹ ਦਿੱਲੀ ਨਿਵਾਸੀ ਸਿੱਖਾਂ ਦੇ ਉੱਤੇ ਬੜੀ ਭੀੜ ਬਣ ਕੇ ਆ ਗਈ ਸੀ। ਤੇ ਕਹਿਣ ਲੱਗਾ ਕਿ ਦੇਖੋ ਮਾਤਾ ਜੀ, ਕੀ ਕਰ ਸਕਦੇ ਆ, ਜੋ ਭਾਣਾ ਵਰਤਣਾ ਉਹ ਵਰਤ ਕੇ ਹੀ ਰਹਿੰਦਾ। ਤੇ ਕਈ ਵਾਰੀ ਆਪਾਂ ਪਿਆਰਿਓ ਬਹੁਤ ਯਤਨ ਕਰਦੇ ਹਾਂ ਕਿ ਭਾਈ ਆ ਭਾਣਾ ਆਪਾਂ ਮੇਟ ਦਈਏ, ਇਹਨੂੰ ਹਟਾ ਦਈਏ, ਲੇਕਿਨ ਉਹ ਭਾਣੇ ਉਂਜ ਹੀ ਵਰਤ ਕੇ ਰਹਿੰਦੇ ਹਨ।
1: ਮਾਤਾ ਨੇ
0: ਤੇ ਸੁਣ ਕਰਕੇ ਅੱਗੋਂ ਮਾਤਾ ਜੀ ਨੇ ਬਿਰਤਾਂਤ ਜਿਹੜਾ ਹੈ ਉਹ ਉਚਾਰਨ ਕਰਨਾ ਕੀਤਾ।
1: ਸੰਕਟ ਰਹੇ ਅਨੰਤ।
0: ਤੇ ਮਹਾਰਾਜ ਜੀ ਮਾਤਾ ਜੀ ਨੇ ਕਿਹਾ ਕਿ ਦੇਖੋ ਭਾਈ, ਉਹ ਤਾਂ ਕੰਮ ਹੋਇਆ, ਲੇਕਿਨ ਆ ਦੇਖੋ ਮੈਨੂੰ ਕਿੰਨਾ ਜ਼ਿਆਦਾ ਇਹ ਸੰਕਟਾਂ ਦੀ ਪ੍ਰਾਪਤੀ ਹੋਈ ਹੈ।
1: ਅਜੀਤ ਸਿੰਘ
0: ਦੇਖੋ, ਅਜੀਤ ਸਿੰਘ ਨੇ ਪੁੱਠਾ ਕੰਮ ਕੀਤਾ ਤੇ ਉਹ ਤਾਂ ਲੜ ਕਰਕੇ ਮਰ ਗਿਆ। ਤੇ ਬਾਅਦ ਦੇ ਵਿੱਚ ਸਰਕਾਰੀ ਦਰਬਾਰੀ ਜਿਹੜਾ ਨਾ ਪਿਆਰਿਆ, ਇਹਨਾਂ ਨੇ ਮਾਤਾ ਜੀ ਦਾ ਵੀ ਘਰ ਘਾਟ ਜਿਹੜਾ ਉਜਾੜ ਦਿੱਤਾ, ਗੁਰੂ ਘਰ ਨੂੰ ਆਦਿਕ ਲੁੱਟ ਲਿਆ। ਆ ਸਾਰੀਆਂ ਵਸਤੂਆਂ ਗੁਰੂ ਘਰ ਦੀਆਂ ਨਾ ਉਹ ਲੁੱਟ ਕਰਕੇ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੱਤੀਆਂ। ਉਸ ਵੇਲੇ ਕੰਮ ਇੰਨਾ ਖਰਾਬ ਹੋ ਗਿਆ, ਕਈ ਲੋਕ ਜਿਹੜੇ ਹਨ

ਕਹਿਣ ਲੱਗਾ ਮਾਤਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਬਾਦਸ਼ਾਹ ਕੋਲ ਫਰਿਆਦ ਕਰਦਾ ਹਾਂ। ਇੰਜ ਕਹਿ ਕਰਕੇ ਰਾਜਾ ਰਾਮ ਜਿਹੜਾ ਬਾਦਸ਼ਾਹ ਦੇ ਕੋਲ ਗਿਆ, ਉਸ ਵੇਲੇ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਉਹਦੇ ਤਾਈ ਨਾ ਉਹਨੇ ਵਚਨ ਕੀਤਾ, ਕਹਿਣ ਲੱਗਾ ਕਿ ਦੇਖ ਮੁਹੰਮਦ ਸ਼ਾਹ ਕਿ ਪਹਿਲੇ ਜਿਹੜਾ ਨਾ ਬਹਾਦਰ ਸ਼ਾਹ ਜੋ ਤੇਰਾ ਜਿਹੜਾ ਬਾਪ ਦਾਦਾ ਹੈ ਤੇ ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਖੁਸ਼ੀ ਕਰਨੀ ਕੀਤੀ, ਤੇ ਦੇਖ ਤੈਨੂੰ ਤਾਂ ਤੇਰੇ ਦਾਦੇ ਨੂੰ ਤਾਂ ਸਲਤਨਤ ਦੀ ਥੋੜੀ ਪ੍ਰਾਪਤੀ ਹੋ ਸਕਦੀ ਸੀ, ਉਹ ਤਾਂ ਮਹਾਰਾਜ ਨੇ ਕਿਰਪਾ ਕਰਨੀ ਕੀਤੀ। ਜੋ ਤਾਰਾ ਆਜ਼ਮ ਨੂੰ ਤੀਰ ਵੱਜਿਆ ਨਾ, ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਾੜਦ ਦਾ ਤੀਰ ਹੈ, ਤੇ ਇਹੋ ਜਿਹੇ ਸਤਿਗੁਰੂ ਮਹਾਰਾਜ ਜੀ ਨੇ ਫੌਜਾਂ ਭੇਜ ਕਰਕੇ ਜੰਗ ਦੇ ਵਿੱਚ ਤੇਰੀ ਮਦਦ ਕੀਤੀ ਹੈ, ਉਹਨਾਂ ਦੇ ਸਿੰਘਾਂ ਨੇ ਜਾ ਕਰਕੇ ਜਿਹੜਾ ਹੈ ਇਹਨੂੰ ਤਾਰਾ ਆਜ਼ਮ ਨੂੰ ਮਾਰਨਾ ਕੀਤਾ, ਤਾਂ ਕਰਕੇ ਤੈਨੂੰ ਸਲਤਨਤ ਦੀ ਪ੍ਰਾਪਤੀ ਹੋਈ। ਇਹ ਗੁਰੂ ਮਹਾਰਾਜ ਜੀ ਦੀ ਕਿਰਪਾ, ਬੇਈਮਾਨਾ ਤੂੰ ਗੁਰੂ ਮਹਾਰਾਜ ਜੀ ਦੇ ਮਹਿਲ ਉਹਨਾਂ ਨੂੰ ਦੁੱਖ ਦੇ ਰਿਹਾ, ਆਪਣਾ ਰਹਿੰਦਾ ਸਮਾਂ ਬਤੀਤ ਕਰਨ ਦੇ ਲਈ ਤੇ ਤੇਰੇ ਬੰਦਿਆਂ ਨੇ ਉਹਨਾਂ ਦਾ ਘਰ ਲੂਟ ਕਰਕੇ ਨਾ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੱਤਾ, ਇਹ ਬੜਾ ਪੁੱਠਾ ਕੰਮ ਤਾਤੋਂ ਹੋ ਗਿਆ ਹੈ। ਜਿਹੜੇ ਗੁਰੂ ਸਾਹਿਬ ਜੀ ਪੀਰ ਮਹਾਂਪੁਰਖ ਹੁੰਦੇ ਉਹਨਾਂ ਦਾ ਅਦਬ ਸਤਿਕਾਰ

ਇਹ ਸੁਣ ਕਰਕੇ ਬਾਦਸ਼ਾਹ ਮਨ ਵਿੱਚ ਡਰ ਗਿਆ। ਇਹ ਕਹਿਣ ਲੱਗਾ ਕੋਈ ਗੱਲ ਨਹੀਂ ਹੈ ਜੀ, ਮੈਨੂੰ ਪਤਾ ਹੀ ਨਹੀਂ ਹੈ ਬੰਦਿਆਂ ਤੋਂ ਗਲਤੀ ਹੋਈ, ਤੇ ਆਰਡਰ ਪਾਸ ਕਰ ਦਿੱਤਾ ਕਿ ਜੋ ਵੀ ਮਾਤਾ ਜੀ ਦਾ ਮਾਲ ਤਨ ਲੁੱਟ ਕਰਕੇ ਜ਼ਮੀਨ ਜਾਇਦਾਦ

0: ਪਿਆਰਿਓ ਉੱਥੋਂ ਬੜੇ ਆਨੰਦ ਵਿੱਚ ਨਿਕਲਿਆ।
1: ਸਦਨ ਪਹੁੰਚਾਇਓ
0: ਜਾ ਕਰਕੇ ਜੋ ਵੀ ਸਮਾਨ ਇਹਨਾਂ ਨੇ ਲੁੱਟਿਆ, ਜੋ ਜ਼ਮੀਨ ਜਾਇਦਾਦ ਸਰਕਾਰੀ ਜਮ੍ਹਾਂ ਕਰਾ ਦਿੱਤੀ, ਉਹਨੂੰ ਫਿਰ ਤੋਂ ਮਾਤਾ ਜੀ ਦੇ ਨਾਂ ਤੋਂ ਲਵਾਉਣੀ ਕੀਤੀ।
1: ਤੇ
0: ਮਾਤਾ ਜੀ ਨੂੰ ਕਹਿ ਕਰਕੇ ਰਾਜਾ ਰਾਮ ਬੜਾ ਪ੍ਰਸੰਨ ਹੋਇਆ ਹੈ। ਤੇ ਹੁਣ ਪਿਆਰਿਓ ਮਾਹੌਲ ਜਿਹੜਾ ਦਿੱਲੀ ਦੇ ਵਿੱਚ ਫਿਰ ਤੋਂ ਪਹਿਲੇ ਸਮਾਨ ਜਿਹੜਾ ਮਾਹੌਲ ਬਣਨਾ ਸ਼ੁਰੂ ਹੋ ਗਿਆ। ਜੋ ਇਹ ਲੋਕ ਸਿੱਖਾਂ ਨੂੰ ਦਬਾਉਂਦੇ ਸੀ, ਨਫ਼ਰਤ ਕਰਦੇ, ਉਹਨਾਂ ਦੀ ਨਫ਼ਰਤ ਘੱਟ ਗਈ। ਤੇ ਇਸ ਤਰ੍ਹਾਂ ਮਾਤਾ ਜੀ ਦੁਬਾਰਾ ਦਿੱਲੀ ਦੇ ਵਿੱਚ ਆ ਕਰਕੇ ਉਹਨਾਂ ਨੇ ਇੱਥੇ ਬਸਣਾ ਕੀਤਾ। ਇੰਨੀਆਂ ਕੋ ਬੇਨਤੀਆਂ ਸਾਧ ਸੰਗਤ ਜੀ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣਾ ਜੀ। ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਮਿਤੀ 26 ਤਰੀਕ ਨੂੰ ਜੋ ਦਰਬਾਰ ਸਾਹਿਬ ਤਖ਼ਤ ਸਾਹਿਬ ਜੀ ਦੇ ਨਾਲ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਸਾਹਿਬ ਜੀ ਦਾ ਜੋ ਪਾਵਨ ਅਸਥਾਨ ਹੈ, ਇਸ ਅਸਥਾਨ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ, ਜਨਮ ਦਿਹਾੜਾ ਬਹੁਤ ਸ਼ਰਧਾ ਭਾਵਨਾ ਦੇ ਵਿੱਚ ਮਨਾਇਆ ਜਾਵੇਗਾ। ਅੰਮ੍ਰਿਤ ਵੇਲੇ ਤੋਂ ਸਵੇਰ ਤੋਂ ਸੋਨੇ ਦੀਵਾਨ ਸਜਣਗੇ। ਤਕਰੀਬਨ ਪਿਆਰਿਓ 12 ਵਜੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹਦੇ ਨਾਲ ਨਾਲ ਸਾਧ ਸੰਗਤ ਜੀ, ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ, ਬਾਣੀ ਜਵੱਦੀ ਟਕਸਾਲ, ਇਹਨਾਂ ਸੰਪਰਦਾਂ ਵੱਲੋਂ ਮਹਾਂਪੁਰਖਾਂ ਦੀ ਮਿੱਠੀ ਯਾਦ ਦੇ ਵਿੱਚ 26 ਅਤੇ 27 ਇਹ 2 ਦਿਨ ਕੀਰਤਨ ਸੋਹਲੇ ਦੀ ਚੌਂਕੀ ਤੋਂ ਉਪਰੰਤ ਸੋਹਣੇ ਕੀਰਤਨ ਦਰਬਾਰ ਜਿਹੜੇ ਹਨ ਤਖ਼ਤ ਸਾਹਿਬ ਜੀ ਦੇ ਵਿੱਚ ਸਜਾਏ ਜਾਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ 26 ਅਤੇ 27 ਇਹ 2 ਰਾਤਾਂ ਜਿਹੜੀਆਂ ਜੋ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਦਰਬਾਰ ਹੋਵੇਗਾ, ਜਿਹਦੇ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ ਹਾਜ਼ਰੀਆਂ ਭਰਨਗੇ। ਆਪ ਸੰਗਤਾਂ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

0: ਗੋਬਿੰਦ ਸਿੰਘ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ
0: ਵਾਹਿਗੁਰੂ,
1: ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤਾਂ ਉਸ ਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ ਹੀ ਰਾਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੀ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੀਵਡ ਆਪ ਤੇ ਵੜ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਾ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾ। ਹਰ ਜਨ ਕੇ ਵਡ ਭਾਗ ਵਡੇਰੇ।

ਉਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।

ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸੈਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੀਬਾਨ ਸੌ ਦਵਰ ਕਰ ਕਾਠ ਦਿਓ ਅਸਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੋ ਉਬਾਰੇ ਕਬਿਉ ਬਾਛ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਤੁਜ ਜੋ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਮ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ

ਹੋ ਸਹਾਈ, ਦੁਸ਼ਟ ਦੋਖ ਤੇ ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਭ ਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ। ਸ਼੍ਰੀ ਅਲਦੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਸ਼

ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮਨ ਅਗਨੈ ਸੈ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਦਿਆਉ ਕਾਨ ਸੁਨੈ ਪਹਿਚਾਨ ਨਤਿਨਸੋ ਲਿਵ ਲਾਗੀ ਮੋਰੀ ਭਗ ਇਨਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ

ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ ਭਾਉ ਜਲ ਬਖਮ ਅਸਗਾਹ।

ਸ਼੍ਰੀ ਵਾਹਿਗੁਰੂ ਜੀ ਅਰਦਾਸ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵਿਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤਿ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ ਦਰਸ਼ਨ ਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ ਮਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਜੋ ਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅਕਾਲ ਮਿਤੀ 26 ਤਰੀਕ ਨੂੰ ਸਤਿਕਾਰਯੋਗ ਪਿਆਰੇ ਭਾਈ ਦਇਆ ਸਿੰਘ ਜੀ ਦੇ ਜਨਮ ਦਿਹਾੜੇ ਦੇ ਖੁਸ਼ੀਆਂ ਵਜੋਂ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਉਪਰੰਤ ਬੁੰਗਾ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਵਿਖੇ ਸੋਹਣੇ ਦੀਵਾਨ ਸਜਣਗੇ। ਗੁਰੂ ਦਾ ਕੀਰਤਨ ਹੋਵੇਗਾ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਕੱਲ ਬੁੰਗਾ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਦਾ ਸ਼ਰਵਣ ਕਰਕੇ ਆਪਣਾ

जग मगलो बिरादरी श्री अब्दुल गफ्फार सचखंड के दरबार।

0: ਬਿਰਧ ਆਖੇ ਲੱਖ ਕਰੋੜ ਸੱਚੇ ਸਿੱਤਾਂ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਡਿਵੜੇ ਜਾ ਵੱਡਾ ਨਾਉ ਡਿਵੜੇ ਜਾ ਸੱਚਣਿਆ ਡਿਵੜੇ ਜਾ ਨਹੀਂ ਚਲਤਾ ਡਿਵੜੇ ਜਾਣੇ ਆਲਾ ਵੱਡੀ ਵਡੇ ਬੁੱਝੇ ਸਪਾ ਵੱਡੀ ਵਡੇ ਜਾ ਪੁੱਛਣਾ ਦਾਤ ਵੱਡੀ ਵਡੇ ਜਾ ਪਿਆ ਨਾਨਕ ਕਰਣਾ ਕਤਨੀ ਜਾਏ ਕਿੱਤਾ ਕਰਾਂ ਸਰਬ ਰਜਾਏ।

ਸ੍ਰੀ ਨਾਨਕ ਜੀ ਉਪਾਇ ਕਾਲਿਕ ਨਾ ਵਿਤਰਮ ਬਹਾਲੀਆ ਉੱਥੇ ਸੱਚੀ ਸਜਨ ਬੜੇ ਚੁਮਕ ਡੀ ਜਜਮਾ ਲਿਆ ਥਾਨ ਪਾਨ ਕੁੜੀਆਰ ਮੋਹ ਕਾਲੇ ਦੇ ਜੁਗਤਾ ਲਿਆ ਤੇਰੇ ਨਾਰ ਤੇ ਸਿਜਣ ਗੇ ਹਰ ਗੇ ਸਿਰ ਠਗਣਵਾ ਲਿਆ ਲਿਖਣਾ ਵੇ ਤਰੰਬਹਾਲੀਆ ਲਿਖਣਾ ਵੇ ਤਰੰਬਹਾਲੀ।

ਭੈ ਵਿੱਚ ਇੰਦ ਪ੍ਰਹਿ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਰਤਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਲੇ ਅੰਕ ਭੈ ਵਿੱਚ ਜੋਧ ਮਹਾਪੁਰਸ਼ ਭੈ ਵਿੱਚ

ਹਾਂ ਵਿੱਚ ਸੁਚਿਆਰ ਪੁਣਿਆਰਾਂ ਵਿੱਚ ਪਾਪ ਨਿਵਿਚਾਰ ਹਾਂ ਵਿੱਚ ਨਰਕ ਸੁਰਗ ਉਤਾਰ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਐ ਹਾਂ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ।

ਅੰਡਰ ਜੇਰ ਸਿੱਧ ਪੂਜਾ ਖਾਣ ਸਿੱਧ ਜਾ ਸੋਮਿਤ ਜਾਣੈ ਨਾਨਕਾ ਸਰਾਮ ਰਾਜਨਤਾ ਨਾਨਕ ਜੰਤ ਪਾਏ ਕੈ ਸੰਭਾਲੇ ਜਵਨਾ।

ਬੋੜੀ ਸੱਚਾ ਸਾਵੇ ਕੁੰਜੀ ਸੱਚੋ ਸੱਚ ਵਰਤਾਇਆ ਜਿਸ ਤੁਸੀਂ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕਾ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੇ ਮਨ ਮੁਖੀ ਜਨਮ ਗਵਾਇਆ।

ਸੰਤੋਖ ਸੁਤ ਜਿਤ ਗੰਢਿਸਤ ਵਟ ਜਨੇ ਊਜੀ ਕਾ ਹਿਤ ਪਾਂਡ ਕਤ ਨਾ ਇਉ ਟੁੱਟੈ ਨਾ ਮਲ ਲੱਗੈ ਨਾ ਇਉ ਜਲਣ ਜਾਏ ਧਨ ਸੁਮਾਨਸ ਨਾਨਕਾ ਜੋਗਲ ਚੱਲੈ ਪਾਏ।

ਪੌੜੀ ਤੁਰੇ ਪਲਾਣੇ ਪੁਣਵੀ ਘਰੇ ਗਿਰਬ ਸਵਾਰੀਆ ਕੁਠੀ ਮਨ ਮਾੜੀਆ ਲਾ ਪਿਟੀ ਕਿਰਪਾ ਸਾਰੀਆ ਸਿਚ ਕਰਮਨ ਪਾਉਂਦੇ ਹਰ ਪੁਜਣੇ ਹਾਰੀਆ ਕਰ ਫੁਰਮਾ ਸਕਾਇਆ ਵਕਮਨ ਤੁਮਰਣ ਵਿਸਾਰੀਆ।